0: ਸਰਬ ਰੋਗਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਜਿਸ ਕੈ ਮਨ ਕਾਬੂ ਕਰ ਲਾਸ ਤਿਸ ਕਾ ਨਾਮ ਸਤ ਰਾਮ ਦਾਸ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ
1: ਤੈਸਾ ਹਰਿ ਤੈਸਾਉ ਸੋਗ ਸਦਾ ਅਨੰਤੇ ਨਹੀਂ ਵਿਯੋਗ।

0: ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ।
1: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ।
0: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸਹੇਲਾ ਕਰ ਲਿਓ ਜੀਓ।
1: ਨੈਨੋ ਪੇਠਾ ਕੁਰਖਾ ਰੰਗ, ਸਾ ਸੰਗ ਬਿਨਸੈ ਸਭ ਸੰਗ।
0: ਕਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਏ ਹਰ ਬਿੰਦ।
1: ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗੇ ਨਾਨਕ ਪੂਜਲ ਮੱਥਾ।
0: ਬੜ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾ।
1: ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ।
0: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ।
1: ਏਕੋ ਏਕ ਏਕ ਪਛਾਨੇ, ਇਤੋਤ ਕੀ ਉਹ ਸੋ ਜੀ ਜਾਣੈ।
0: ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ।
1: ਗੁਰ ਪ੍ਰਸਾਦ ਆਪਨ ਆਪ ਸੁਜੈ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ।
0: ਆਦ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ।
1: ਅੰਦਿਨ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਵਾਨ।
0: ਏਕ ਉੱਪਰ ਜਿਸ ਜਦ ਕੀ ਮਾਸ, ਏਕ ਉੱਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਫਾਸਾ।
1: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਦਿਸੈ ਨ ਲਾਗੈ ਦੁਖ।
0: ਜਿਸ ਕੋ ਹਪ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ।
1: ਜਿਸ ਪ੍ਰਭ ਆਪਣਾ ਕਿਰਪਾ ਕਰੇ, ਸੋ ਸੇਵਕ ਕੋ ਕਿਸ ਤੇ ਡਰੈ।
0: ਜੈਸਾ ਸਾਥ ਐਸਾ ਦਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ।
1: ਸੋਦਤ ਸੋਦਤ ਸੋਦਤ ਸੀ ਜੀਆ, ਗੁਰ ਪ੍ਰਸਾਦ ਤਦ ਸਭ ਬੁਝਿਆ।
0: ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋ ਹੀ ਅਸਥੂਲ।
1: ਨੈ ਕਿਸ ਜਨਮੈ ਨੈ ਕਿਸ ਮਰੈ, ਆਪਨ ਚਲਿਤ ਆਪ ਹੀ ਕਰੈ।
0: ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ।
1: ਆਪੇ ਆਪ ਸਗਲ ਮਹਿ ਆਪ, ਅਨਿਕ ਜੁਗਤ ਦ੍ਰਿਸ਼ਟਾ ਪੁਥਾਪ।
0: ਅਵਨਾਸੀ ਨਾਹੀ ਕਿਸ ਖੰਡ, ਧਾਰਨ ਧਾਰ ਰਹੋ ਬ੍ਰਹਿਮੰਡ।
1: ਅਲਖ ਅਪੇਵ ਪੁਰਖ ਪ੍ਰਤਾਪ, ਆਪ ਜਪਾਇ ਤਾ ਨਾਨਕ ਜਾਪ।
0: ਜਿਨ ਪ੍ਰਭ ਜਾਤਾ ਸੋ ਸੋਭਾ ਬੰਤ, ਸਗਲ ਸੰਸਾਰ ਉਧਰੈ ਤਿਨ ਮੰਤ।
1: ਪ੍ਰਭ ਕੇ

0: ਫਰਮਾਨ।
1: ਜੋ ਕਿਛੁ ਕਰੇ ਸੋ ਪ੍ਰਭ ਕੈ ਰੰਗ, ਸਦਾ ਸਦਾ ਬਸੈ ਹਰ ਸੰਗ।
0: ਐਸੁ ਵਾਇ ਹੋਵੈ ਸੋ ਹੋਏ, ਕਰਨੈ ਹਰ ਪਛਾਣੈ ਸੋਏ।
1: ਪ੍ਰਭ ਕਾ ਕੀਆ ਜਨ ਮੀਟ ਲਗਾਨਾ, ਜੈਸਾ ਸਾਤੇ ਸਾ ਦ੍ਰਿਸ਼ਟਾਨਾ।
0: ਜਿਸ ਤੇ ਉਪਜੇ ਤਿਸ ਮਾਹੇ ਸਮਾਏ, ਓਏ ਸੂਖ ਨਿਦਾਨ।

0: ਤੇ ਦੇਣ ਹਾਰ ਜਾਣੇ ਗਵਾਰ।
1: ਜਿਸ ਗੁਰ ਪ੍ਰਸਾਦ ਟੁੱਟੇ ਹਉ ਰੋਗ, ਨਾਨਕ ਸੋਜਨ ਸਦਾ ਰੋਗ।
0: ਮੰਦਰ ਕੋ ਥਾਮੇ ਥੰਮਣ, ਤਿਉ ਗੁਰ ਕਾ ਸ਼ਬਦ ਸ਼ਬਦ ਬਣੇ ਅਸਥਮ।
1: ਜਿਉ ਪਾਖਾ ਨਾਮ ਚੜਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰੈ।
0: ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ।
1: ਜਿਉ ਮਾਉ ਦਿਆਨ ਮੈਂ ਮਾਰਗ ਪਾਵੇ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ।
0: ਕੀ ਬਾਸ਼ੁ ਧੂਰ, ਨਾਨਕ ਕੀ ਹਰ ਲੋਚਾਪੁਰ।
1: ਮਨ ਮੂਰਖ ਕਾਏ ਬਿਲਾਈਏ, ਪੁਰਬ ਲਿਖੇ ਕਾ ਲਿਖਿਆ ਪਾਈਏ।
0: ਸੁਪ੍ਰਭ ਦੇਵਨ ਹਾਰ, ਅਵਰ ਤਿਆ ਤੂੰ ਕਿਸੇ ਚਿਤਾਰ।
1: ਜੋ ਕਛ ਕਰੇ ਸੋਈ ਸੁਖਮਾਨ, ਭੂਲਾ ਕਾਏ ਫ੍ਰੇਯ ਜਾਨ।
0: ਬਸਤਾਈ ਤੇਰੇ ਸੰਗ, ਲਪਟ ਰਿਓ ਰਸ ਲੋਭੀ।

0: ਹਰ ਤਿਸਬਿਨ ਦੂਸਰ ਸੋਰੀ
1: ਸਭ ਸਭ ਕਿਛ ਤਿਸਕਾ ਕਰਨੈ ਜੋਗ ਤਿਸਬਿਨ
0: ਦੂਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉਸ ਨਿਰਮਲ ਹੈ ਕਰਨੀ
0: ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ
0: ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕੋ ਹੋਏ
1: ਸਚ ਕਰਨੀ ਸਚ

0: ਸੇਵਕ ਊਚ ਤੇ ਊਚੈ।
1: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ।
0: ਕੀਰੀ ਮਹਿਕਲ ਰੱਖੈ, ਭਸਮ ਕਰੇ ਲਸਕਰ।

सो सतगुर जिस हृदय हर नाउ अनेक बार गुर को बल जाओ।

ओ बिन से पूर्ण हुए आस भगत पहै आत्म प्रकाश।

एको एक एक हर आप पूर्ण पूर रहो प्रव्याप।

0: ਅੰਤਰਤਾਨੇ ਪੂਰਨ ਪੁਰਖ ਨਹੀਂ ਡੋਲਾਨੇ
1: ਸੁਭਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਬੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਜਨ ਕੋ ਪ੍ਰਭ ਹੋਇਓ ਦਿਆਲ ਸੇਵ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਪਿਆ ਜਨਮ ਜਨਮ ਮਰਨ ਦੁਖ ਭਰਮ ਗਿਆ
1: ਇਸ ਪੁੰਨੀ ਸਰਦਾ ਸਪੂਰੀ ਰਵ ਰਿਆ ਸਦ ਸੰਗ ਜੂਰੀ ਸੋ ਕਿਉ ਬਿਸਰੇ ਜੇ ਕਾਲ ਨ ਭਾਨੈ ਸੋ ਕਿਉ ਬਿਸਰੇ ਜੇ ਕੀਆ ਜਾਨੈ

0: ਜੋ ਸਤਿਗੁਰ ਸਰਨ ਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ।
1: ਤਿੰਨ ਹਰਿ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ।
0: ਧੰਨ ਧੰਨ ਸਤਿ ਸੰਗਤ ਜਿਹਾ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਸ਼ਿਸ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ
1: ਓਪਨ ਪ੍ਰਿਸ਼ ਗਗਨ ਤੇ ਪਈ ਸਭਨੇ ਆਨ ਵਧਾਈ ਦੇਈ।
0: ਤਨ ਤਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ।
1: ਅਕਲ ਭਗਣ ਕੇ ਸਿਰਜਣ ਹਾਰੇ ਦਾਸ ਜਾਨੂ ਲਿਹੋ ਉਬਾੜੇ।
0: ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਤੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ।

0: ਨਿਜ ਕਰ ਦਿਆ ਕਰੀਐ ਸਭ ਬੈਰਨ ਕੋ ਆਸ ਸੰਗਰੀਐ
1: ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ
0: ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਹੂੰ ਸੁਤਮ ਤੇ

0: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਵਾਰ ਭਰੀਆ ਸਬਰ ਗਾਵਣ ਆਇਆ
1: ਸਬਦੋ ਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
0: ਕਹਿ ਨਾਨਕ ਆਨੰਦ ਹੋਆ ਸਤਿਗੁਰੂ

0: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
1: ਸਾਚਾ ਨਾਮ ਮੇਰਾ ਆਧਾਰੋ
0: ਸਾਚ ਨਾਮ ਆਧਾਰ ਮੇਰਾ ਤਿੰਨ ਭੁੱਖਾ ਸਭ ਗਵਾਈਆ
1: ਪ੍ਰਸਾਦ
0: ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀ ਇਹ ਵਡਿਆਈਆ ਸਾਚਾ ਨਾਮ ਮੇਰਾ ਆਧਾਰੋ
1: ਵਾਜੇ ਪੰਜ ਸ਼ਬਦ ਕਰ ਸੁਭਾਗੇ
0: ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ
1: ਪੰਜ ਦੂਤ ਦਵਾਸ ਕੀਤੇ ਕਾਲ ਕੰਡਕ ਮਾਰਿਆ
0: ਤੁਰ ਕਰਮ ਪਾਇਆ ਤਿੰਨ ਤੁਜਿਨ ਕੋ ਸੇ ਨਾਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਾਧ ਸੰਗਤ ਜੀਓ, ਸਭ ਤੋਂ ਪਹਿਲਾਂ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅਪਾਰ ਕਿਰਪਾ ਕੀਤੀ ਹੈ, ਅਪਾਰ ਰਹਿਮਤ ਕੀਤੀ ਹੈ। ਅੱਜ ਦਿਨ ਬੁੱਧਵਾਰ ਸੰਧਿਆ ਵੇਲੇ ਦੇ ਵਿਸ਼ੇਸ਼ ਦੀਵਾਨਾਂ ਵਿੱਚ ਆਪ ਜੀ ਨੇ ਸਭ ਤੋਂ ਪਹਿਲਾਂ ਸੰਗਤੀ ਰੂਪ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਜਾਪ ਸਰਵਣ ਕੀਤੇ ਹਨ। ਉਪਰੰਤ ਬੱਚਿਆਂ ਵੱਲੋਂ ਸੋਧਾ ਰਹਿਰਾ ਸਾਹਿਬ ਬਾਣੀ ਦੇ ਜਾਪ ਆਪ ਜੀ ਨੇ ਸਰਵਣ ਕੀਤੇ ਹਨ। ਪਾਤਸ਼ਾਹ ਕਿਰਪਾ ਕਰਨ, ਸਮੂਹ ਸੰਗਤਾਂ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣ, ਬੱਚਿਆਂ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣ। ਆਓ, ਆਉਣ ਵਾਲੇ ਦਿਨਾਂ ਦੇ ਜੋ ਪ੍ਰੋਗਰਾਮ ਹਨ, ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਚਰਨਜੀਤ ਸਿੰਘ ਜੀ ਸਮਰਾ ਸ਼ਕਤੀ ਸਭ ਹੁਣ ਪਾਸੋਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਹਿਮਤ ਸਦਕਾ ਸ਼ਾਮ ਦੇ ਦੁਆਨਾਂ ਵਿੱਚ ਕੀਰਤਨ ਦੀਆਂ ਹਾਜ਼ਰੀਆਂ ਭਰ ਰਹੇ ਹੋ। ਗੁਰੂ ਪਿਆਰਿਓ, ਜਿਵੇਂ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਹੈ ਕਿ ਇੱਕ ਤਾਂ ਆਉਣ ਵਾਲਾ ਜੋ ਵੀਕਐਂਡ ਹੈ, ਬਾਬਾ ਬੁੱਢਾ ਸਾਹਿਬ ਜੀ ਦੇ ਜੋ ਜੋੜ ਮੇਲਾ ਹੈ, ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਪਾਸ ਬੀੜ ਦੇ ਵਿੱਚ ਗਏ ਸਨ ਮਿੱਸੇ ਪ੍ਰਸ਼ਾਦੇ ਲੈ ਕੇ, ਅਤੇ ਸਤਿਗੁਰ ਜੀ ਨੇ ਅਪਾਰ ਕਿਰਪਾ ਕੀਤੀ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਆਗਮਨ ਹੋਇਆ ਸੀ। ਉਹਦਾ ਜੋੜ ਮੇਲਾ ਜੋ ਆਉਣ ਵਾਲਾ ਪਰਸੋਂ ਨੂੰ ਸ਼ੁੱਕਰਵਾਰ ਹੈ ਆਪਣੇ ਗੁਰੂ ਘਰ ਵਿਖੇ ਪ੍ਰਾਰੰਭ ਹੋ ਰਿਹਾ ਹੈ, ਜਿਹਦੇ ਵਿੱਚ ਕਵੀਸ਼ਰੀ ਜਿੱਥੇ ਵੀ ਆਪਣੇ ਪਾਸ ਆ ਰਹੇ ਹਨ, ਕਥਾਵਾਚਕ ਆ ਰਹੇ ਹਨ, ਆਪ ਜੀ ਨੂੰ ਬੇਨਤੀ ਹੈ ਭਾਈ ਤਿੰਨੋਂ ਦਿਨ ਗੁਰੂ ਘਰ ਵਿਖੇ ਹਾਜ਼ਰੀਆਂ ਭਰ ਕੇ ਲਾਹਾ ਲੈਣ ਦੀ ਕਿਰਪਾਲਤਾ ਕਰਨੀ। ਔਰ ਦੂਸਰੀ ਬੇਨਤੀ ਨਾਲ ਨਾਲ ਇਹ ਵੀ ਹੈ ਕਿ ਜੋ ਸਾਡੀ ਸਾਧ ਸੰਗਤ ਦੇ ਮੈਂਬਰ ਜੇ ਸੀ ਦੀ ਮੰਗ ਕਰ ਰਹੇ ਹੈ ਕਿ ਜੇ ਸੀ ਬਣਾਓ, ਗੁਰੂ ਘਰ ਦੇ ਵਿੱਚ ਜੋ ਕਮੇਟੀ ਚੁਣੀ ਗਈ ਹੈ ਉਹਦੀ ਸਿਲੈਕਸ਼ਨ ਜੋ ਸਹੀ ਤਰੀਕੇ ਨਾਲ ਨਹੀਂ ਹੋਈ, ਉਹਨਾਂ ਨੂੰ ਇੱਕ ਦੋ ਵਾਰੀ ਜ਼ਰੂਰ ਇਹ ਬੇਨਤੀ ਦੱਸਾਂ ਨੇ ਕੀਤੀ ਸੀ ਕਿ ਭਾਈ ਜਿਹੜਾ ਲੰਗਰ ਹਾਲ ਹੈ ਉਹ ਸਾਨੂੰ ਕੰਪਲੀਟ ਕਰ ਲੈਣ ਦਿਓ, ਉਹ ਖੋਲ੍ਹ ਲੈਣ ਦਿਓ, ਕਿਉਂਕਿ ਬਾਰਿਸ਼ਾਂ ਦੇ ਦਿਨ ਸ਼ੁਰੂ ਹੋਣ ਜਾ ਰਹੇ ਆ, ਸਰਦੀ ਹੋ ਰਹੀ ਹੈ। ਪਰ ਫਿਰ ਵੀ ਜੋ ਉਹਨਾਂ ਦੀ ਬੇਨਤੀ ਹੈ ਉਹਨੂੰ ਸੁਣਦਿਆਂ ਵਿਚਾਰ ਕਰਦਿਆਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਜਿਹੜੀ ਜੇ ਸੀ ਹੈ ਉਹ ਬਣਾ ਕੇ ਫੈਸਲਾ ਜਿਹੜਾ ਹੈ ਉਹ ਕੀਤਾ ਜਾਵੇ। ਆਪ ਜੀ ਨੂੰ ਇਹ ਬੇਨਤੀ ਹੈ ਭਾਈ, ਜ਼ਰੂਰ ਆਪ ਜੀ ਨੇ ਸਹਿਯੋਗ ਦੇਣਾ, ਪਰ ਉੱਥੋਂ ਪਹਿਲਾਂ ਜਿਹੜੀ ਪ੍ਰਾਇਓਰਟੀ ਹੈ ਉਹ ਲੰਗਰ ਹਾਲ ਦੀ ਹੈ, ਉੱਥੇ ਜਿਹੜਾ ਕੰਮ ਚੱਲ ਰਿਹਾ ਹੈ ਉਹਨੂੰ ਪਹਿਲਾਂ ਅਸੀਂ ਸਿਰੇ ਲਾਉਣਾ ਚਾਹੁੰਦੇ ਹਾਂ ਤਾਂ ਕਿ ਕੋਈ ਵੀ ਕੰਮ ਜਿਹੜਾ ਉਹ ਰੁਕ ਨਾ ਸਕੇ। ਸਤਿਗੁਰੂ ਜੀ ਦੀ ਕਿਰਪਾ ਸਦਕਾ ਕੋਸ਼ਿਸ਼ ਹੋ ਰਹੀ ਹੈ ਕਿ ਜੋ ਇੱਕ ਪਾਰਟ ਫਾਇਰ ਹਾਈਡਰੈਂਟ ਦੇ ਪਾਈਪ ਦਾ ਜਿਹੜਾ ਉਹ ਔਡਰ ਕੀਤਾ ਹੋਇਆ ਉਹ ਕਿਸੇ ਕਾਰਨ ਕਰਕੇ ਹਜੇ ਤੱਕ ਸਾਡੇ ਪਾਸ ਨਹੀਂ ਪਹੁੰਚਿਆ। ਜਦੋਂ ਹੀ ਉਹ ਪਹੁੰਚ ਜਾਏਗਾ ਉਦੋਂ ਹੀ ਇੰਸਪੈਕਸ਼ਨ ਹੋਏਗੀ, ਉਸ ਤੋਂ ਬਾਅਦ ਜਿਹੜਾ ਹੈ ਇਹ ਜਿਹੜੀ ਪੱਟੀ ਹੋਈ ਟ੍ਰੈਂਚ ਹੈ ਉਹਨੂੰ ਬੰਦ ਕੀਤਾ ਜਾਏਗਾ, ਔਰ ਹੋਰ ਕੋਈ ਵੀ ਜੋ ਰਿਕੁਆਇਰਮੈਂਟ ਕੁਆਂਟੀ ਦੀ ਹੋਏਗੀ ਉਹਨੂੰ ਉਹਦੀ ਭਰਪਾਈ ਕਰਕੇ ਉਹਨੂੰ ਪੂਰੀ ਕਰਕੇ ਜਿਹੜਾ ਹੈ ਲੰਗਰ ਹਾਲ ਜਿਹੜਾ ਹੈ ਉਹ ਓਪਨ ਹੋ ਜਾਏਗਾ। ਸਤਿਗੁਰੂ ਜੀ ਦੀ ਕਿਰਪਾ ਸਦਕਾ, ਆਪ ਜੀ ਦੀਆਂ ਜੋ ਦੁਆਵਾਂ ਸਦਕਾ, ਮਹਾਰਾਜ ਜੀ ਕਿਰਪਾ ਕਰਨ। ਗੁਰੂ ਪਿਆਰਿਓ, ਆਓ ਕੀਰਤਨ ਦੀ ਪ੍ਰਾਰੰਭਤਾ ਵਿੱਚ ਬੇਨਤੀ ਕਰਾਂਗੇ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜੀ ਆਪਣੇ ਗੁਰੂ ਘਰ ਦਾ ਹਜ਼ੂਰੀ ਰਾਗੀ ਜੱਥਾ ਜੋ ਕੀਰਤਨ ਵਿੱਚ ਹਾਜ਼ਰੀ ਭਰਨਗੇ, ਆਰਤੀ ਆਰਤੀ ਦਾ ਕੀਰਤਨ ਕਰਨਗੇ, ਉਪਰੰਤ ਜਿਹੜਾ ਅਗਲਾ ਪ੍ਰੋਗਰਾਮ ਦੱਸਿਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ,

ਇਤਨੀ ਸੇਵਾ ਪ੍ਰਵਾਨ ਕਰਨੀ ਜੀ ਉਹ ਚੁੱਕ ਦੀ ਖਿਮਾ। ਸੋ ਹੁਣ ਸਾਡੇ ਸਤਿਕਾਰ ਜੋ ਗਿਆਨੀ ਦਲਜੀਤ ਸਿੰਘ ਜੀ ਉਹਨਾਂ ਦੀ ਰਚਨਾ ਦੁਆਰਾ ਗੁਰ ਕੇ ਸ਼ਬਦ ਦੀ ਵਿਚਾਰ ਸਾਨੂੰ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡਾਤ ਬੰਦਨ ਕਬੈਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੀ ਕਰ ਹੱਥ ਗਿਆਨ ਧਿਆਨ ਕਿਛੁ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਸ ਮਹਾਂ ਅੰਮ੍ਰਿਤ ਗਿਆਨ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਆਪ ਜੀ ਬਹੁਤ ਵਡਭਾਗੀ ਹੋ ਦਿਨ ਬੁੱਧਵਾਰ ਦੇ ਸਜੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪ ਜੀਆਂ ਨੇ ਆਪਣੇ ਜੀਵਨ ਦਾ ਲਾਹਾ ਖੱਟਿਆ ਹੈ, ਆਪਣੇ ਸਮੇਂ ਨੂੰ ਸਵਾਸਾਂ ਨੂੰ ਸਫਲੀ ਬਣਾਇਆ। ਬੜੀ ਪਿਆਰ ਦੇ ਨਾਲ ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ, ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ। ਅੱਜ ਸਾਧ ਸੰਗਤ ਜੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦਾ ਸੱਚਖੰਡ ਗਮਨ ਦਿਹਾੜਾ ਹੈ। ਰਮਦਾਸ ਦੀ ਧਰਤੀ 'ਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਿੱਖ ਸੰਗਤਾਂ ਇਸ ਦਿਹਾੜੇ ਨੂੰ ਮਨਾ ਰਹੀਆਂ ਨੇ। 12 ਸਾਲ ਦੀ ਉਮਰ ਦੇ ਵਿੱਚ ਸਤਿ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਬਾਲਕ ਅਵਸਥਾ ਦੇ ਵਿੱਚ ਮਿਲਾਪ ਹੋਇਆ ਸੀ। ਕੱਥੂ ਨੰਗਲ ਦੀ ਧਰਤੀ 'ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਉਸ ਵੇਲੇ ਬਾਬਾ ਜੀ ਆਪਣੀਆਂ ਮੱਝਾਂ ਗਾਵਾਂ ਚਾ ਰਹੇ ਸਨ। ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਮਨ ਵਿੱਚ ਭਾਵਨਾ ਬਣੀ ਕਿ ਰੱਬ ਦੇ ਪਿਆਰੇ ਸੰਤ ਜਨ ਨੇ ਇਹਨਾਂ ਦੀ ਸੇਵਾ ਕੀਤੀ ਜਾਵੇ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਮਾਤਾ ਪਿਤਾ ਤੋਂ ਚੋਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਛਕਾਉਣ ਵਾਸਤੇ ਦੁੱਧ ਲੈ ਕੇ ਆਏ ਹੈ, ਸੇਵਾ ਕੀਤੀ, ਸੰਗਤ ਕੀਤੀ, ਮਹਾਰਾਜ ਜੀ ਦੇ ਵਚਨ ਸੁਣੇ। ਅਤੇ ਉਸ ਵੇਲੇ ਮਹਾਰਾਜ ਜੀ ਨੂੰ ਬਾਬਾ ਜੀ ਨੇ ਬੇਨਤੀ ਕੀਤੀ, ਮਹਾਰਾਜ ਮੌਤ ਤੋਂ ਬੜਾ ਡਰ ਲੱਗਦਾ ਹੈ। ਇਹ ਵਚਨ ਸੁਣ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਤੇਰੀ ਉਮਰ ਤੇ ਅਜੇ ਬਾਲਕਾਂ ਵਾਲੀ ਹੈ, ਪਰ ਇਹ ਜਿਹੜੀ ਗੱਲ ਹੈ ਬੜੀ ਗੰਭੀਰਤਾ ਵਾਲੀ ਤੂੰ ਕੀਤੀ ਹੈ, ਇਸ ਦਾ ਗਿਆਨ ਤੈਨੂੰ ਕਿੱਥੋਂ ਹੋਇਆ ਹੈ? ਉਸ ਵੇਲੇ ਬਾਬਾ ਜੀ ਨੇ ਦੱਸਿਆ ਕਿ ਸਾਡੀ ਇਸ ਇਲਾਕੇ ਦੇ ਵਿੱਚ ਜੋ ਹਾਕਮ ਨੇ ਉਹਨਾਂ ਦਾ ਇੱਥੇ ਬੋਲਬਾਲਾ ਹੈ, ਅਤੇ ਜੋ ਜ਼ਿਮੀਂਦਾਰ ਨੇ ਉਹ ਜਦੋਂ ਆਪਣੇ ਖੇਤਾਂ ਦੇ ਵਿੱਚ ਖੇਤੀ ਬੀਜਦੇ ਹੈ, ਉਸ ਵੇਲੇ ਉਹ ਆਪਣੀਆਂ ਘੋੜੀਆਂ ਛੱਡ ਦਿੰਦੇ ਹੈ, ਅਤੇ ਉਹਨਾਂ ਦੀਆਂ ਜਿਹੜੀਆਂ ਘੋੜੀਆਂ ਨੇ ਬੀਜੀ ਹੋਈ ਫਸਲ ਖਾ ਜਾਂਦੀਆਂ ਨੇ। ਅਜੇ ਫਸਲ ਜਿਹੜੀ ਹੈ ਉਹ ਪੱਕਦੀ ਵੀ ਨਹੀਂ, ਉਹ ਫਲਦੀ ਵੀ ਨਹੀਂ, ਅਤੇ ਉਸਨੂੰ ਉਜਾੜ ਦਿੱਤਾ ਜਾਂਦਾ ਹੈ। ਗੁਰੂ ਕੇ ਵਚਨ ਨੇ ਹਰੀ ਨਹੀਂ ਨਹਿ ਡਡਰੀ ਪੱਕੀ ਵੱਢਣ ਹਾਰ, ਕਿ ਮਾਲਕ ਦੀ ਮਰਜ਼ੀ ਹੈ ਉਹ ਹਰੀ ਵੱਢ ਲਵੇ, ਕੱਚੀ ਵੱਢ ਲਵੇ, ਜਾਂ ਉਹ ਡਡਰੀ ਜਿਹੀ ਜਿਵੇਂ ਅੱਧ ਵਿਚਕਾਰ ਜੀ ਹੁੰਦੀ ਹੈ, ਜਾਂ ਉਹ ਪੱਕੀ ਵੱਢ ਲਵੇ। ਮਹਾਰਾਜ, ਜਦੋਂ ਇਹਨਾਂ ਹਾਕਮਾਂ ਦੀਆਂ ਘੋੜੀਆਂ ਆਉਂਦੀਆਂ, ਕਿਸਾਨਾਂ ਦੀਆਂ ਬੀਜੀਆਂ ਹੋਈਆਂ ਫਸਲਾਂ ਨੂੰ ਖਾ ਜਾਂਦੀਆਂ ਨੇ, ਉਹਨਾਂ ਵੱਲ ਵੇਖ ਕੇ ਇਹ ਸੋਝੀ ਹੋਈ ਕਿ ਅਸੀਂ ਵੀ ਉਸ ਪਰਮਾਤਮਾ ਦੀ ਖੇਤੀ ਹਾਂ, ਜਿਵੇਂ ਇਸ ਖੇਤੀ ਨੂੰ ਇਹਨਾਂ ਨੇ ਉਜਾੜ ਦਿੱਤਾ ਹੈ, ਇਸੇ ਤਰ੍ਹਾਂ ਮਾਲਕ ਦੀ ਮਰਜ਼ੀ ਹੈ ਉਹ ਕੱਚੀ ਵੱਢ ਲਵੇ ਭਾਵੇਂ ਪੱਕੀ ਵੱਢ ਲਵੇ। ਦੂਸਰੀ ਘਟਨਾ ਐਸੀ ਵੀ ਆਉਂਦੀ ਹੈ ਕਿ ਇਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮਾਤਾ ਜੀ ਇੱਕ ਦਿਨ ਚੁੱਲ੍ਹੀ ਵਿੱਚ ਅੱਗ ਬਾਲ ਰਹੇ ਸਨ। ਪਹਿਲਾਂ ਉਹਨਾਂ ਨੇ ਮੋਟੀਆਂ ਲੱਕੜਾਂ ਰੱਖੀਆਂ, ਉਹਨਾਂ ਨੂੰ ਅੱਗ ਲਾਉਣ ਵਾਸਤੇ, ਫਿਰ ਛੋਟੀਆਂ ਲੱਕੜਾਂ ਰੱਖੀਆਂ, ਉਹਨਾਂ ਨੂੰ
ਛੋਟੀਆਂ ਲੱਕੜਾਂ ਨੂੰ ਪਹਿਲਾਂ ਅੱਗ ਲਾਈ, ਜਿਸ ਕਰਕੇ ਫਿਰ ਮੋਟੀਆਂ ਜਿਹੜੀਆਂ ਲੱਕੜਾਂ ਨੇ ਉਹਨਾਂ ਨੂੰ ਅੱਗ ਲੱਗੀ। ਇਹ ਘਟਨਾਵਾਂ ਵੇਖ ਕਰਕੇ ਬਾਬਾ ਜੀ ਕਹਿਣ ਲੱਗੇ, ਮਹਾਰਾਜ ਮਨ ਵਿੱਚ ਵੈਰਾਗ ਪੈਦਾ ਹੋਇਆ, ਮਨ ਵਿੱਚ ਇਹ ਭਾਵਨਾ ਬਣੀ ਕਿ ਜ਼ਰੂਰੀ ਨਹੀਂ ਕਿ ਜਿਹੜੀਆਂ ਮੋਟੀਆਂ ਨੇ ਜਾਂ ਵੈੜੀਆਂ ਨੇ ਉਹਨਾਂ ਨੂੰ ਅੱਗ ਲੱਗਣੀ ਹੈ, ਉਹਨਾਂ ਨੂੰ ਵੀ ਉਦੋਂ ਲੱਗਦੀ ਹੈ ਜਦੋਂ ਛੋਟੀਆਂ ਲੱਕੜਾਂ ਰੱਖੀਆਂ ਜਾਣ। ਇਤਿਹਾਸਿਕ ਜਿਹੜੀਆਂ ਘਟਨਾਵਾਂ ਦੇ ਬਾਰੇ ਜਦੋਂ ਬਾਬਾ ਜੀ ਨੇ ਜ਼ਿਕਰ ਕੀਤਾ ਹੈ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸੁਭਾਵਿਕ ਹੀ ਵਚਨ ਕਿਹਾ, ਤੇਰਾ ਨਾਮ ਕੀ ਹੈ? ਅਤੇ ਕਹਿਣ ਲੱਗੇ, ਮਹਾਰਾਜ ਮੇਰਾ ਨਾਮ ਬੂੜਾ ਹੈ। ਮਹਾਰਾਜ ਕਹਿੰਦੇ, ਤੇਰਾ ਨਾਮ ਤਾਂ ਬੂੜਾ ਪਰ ਤੂੰ ਗੱਲਾਂ ਬੁੱਢਿਆਂ ਵਾਲੀਆਂ ਕਰਦਾ, ਐਸੀਆਂ ਜਿਹੜੀਆਂ ਗੱਲਾਂ ਨੇ ਉਹ ਬੁੱਢੀ ਕਰਦੇ ਹੁੰਦੇ ਹੈ, ਸਿਆਣੇ ਮਨੁੱਖ ਕਰਦੇ ਹੈ। ਇਹ ਵਚਨ ਕਰਕੇ ਸਤਸੰਗ ਜੀ ਉਸ ਵੇਲੇ ਹੀ ਬ੍ਰਹਮ ਗਿਆਨ ਦੀ ਦਾਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕਰ ਦਿੱਤੀ, ਤੂੰ ਬੂੜਾ ਨਹੀਂ ਤੂੰ ਬੁੱਢਾ ਹੈ, ਮਹਾਰਾਜ ਜੀ ਨੇ ਵਚਨ ਕੀਤੇ। ਉਸ ਵੇਲੇ ਹੀ ਗਿਆਨ ਦੀ ਜਿਹੜੀ ਦਾਤ ਬਖਸ਼ਿਸ਼ ਕਰਕੇ ਇਹਨਾਂ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ, ਅਤੇ ਉਸ ਸਮੇਂ ਤੋਂ ਹੀ ਫਿਰ ਗੁਰੂ ਨਾਨਕ ਦੀ ਸੰਗਤ ਵਿੱਚ ਰਹਿ ਕੇ ਸਤਸੰਗ ਜੀ ਗੁਰੂ ਘਰ ਦੀ ਐਸੀ ਸੇਵਾ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਵੀ ਜਦੋਂ ਗੁਰਿਆਈ ਪ੍ਰਾਪਤ ਹੋਈ ਹੈ ਨਾ, ਗੁਰਤਾ ਗੱਦੀ ਦਾ ਤਿਲਕ ਬਾਬਾ ਜੀ ਨੇ ਆਪਣੇ ਹੱਥਾਂ ਦੇ ਨਾਲ ਦਿੱਤਾ ਹੈ। 6 ਗੁਰੂ ਸਾਹਿਬਾਨਾਂ ਤੱਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਸੇਵਾ ਨਿਭਾਈ ਹੈ। ਉਸ ਤੋਂ ਬਾਅਦ ਬਾਕੀ ਜਿਹੜੀ ਗੁਰਿਆਈ ਦੀ ਰਸਮ ਹੈ ਇਹਨਾਂ ਦੀ ਅੰਸ ਵੰਸ ਨਹੀਂ ਕੀਤੀ ਹੈ, ਇਹਨਾਂ ਦੇ ਪਰਿਵਾਰ ਕੋਲ ਹੀ ਇਹ ਜਿਹੜੀ ਸੇਵਾ ਰਹੀ ਹੈ। ਅਤੇ ਜੇਕਰ ਆਉਂਦਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਮੀਰੀ ਪੀਰੀ ਦੀਆਂ 2 ਤਲਵਾਰਾਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਧਾਰਨ ਕਰਵਾਈਆਂ ਨੇ, ਸ਼ਸਤਰ ਵਿਦਿਆ, ਗੁਰਬਾਣੀ ਦੀ ਸੰਥਿਆ, ਘੋੜ ਸਵਾਰੀ, ਸਭ ਕੁਝ ਇਹ ਜਿਹੜਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਸਿਖਾਇਆ ਹੈ। ਅਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ ਨਾ ਕਿ ਬਾਬਾ ਜੀ ਅਸੀਂ ਤੁਹਾਡੇ 'ਤੇ ਬੜੀ ਪ੍ਰਸੰਨ ਹਾਂ, ਬਹੁਤ ਸਾਡੀ ਖੁਸ਼ੀ ਹੈ, ਮੰਗ ਲਵੋ। ਕਹਿਣ ਲੱਗੇ, ਮਹਾਰਾਜ ਇੱਕੋ ਹੀ ਮੰਗ ਹੈ, ਜਦੋਂ ਅਖੀਰਲਾ ਸਮਾਂ ਹੋਵੇ ਨਾ, ਜਦੋਂ ਆਖਰੀ ਸਵਾਸ ਹੋਵੇ ਤਾਂ ਉਦੋਂ ਤੁਹਾਡੀ ਗੋਦੀ ਵਿੱਚ ਮੇਰਾ ਸਿਰ ਹੋਵੇ, ਉਦੋਂ ਤੁਸੀਂ ਮੇਰੇ ਕੋਲ ਹੋਵੋ ਅਤੇ ਮੇਰਾ ਜਿਹੜਾ ਸਿਰ ਹੈ ਉਹ ਤੁਹਾਡੀ ਗੋਦੀ ਦੇ ਵਿੱਚ ਹੋਵੇ। ਅਤੇ ਸਤਿਗੁਰੂ ਜੀ ਨੇ ਕਿਹਾ, ਠੀਕ ਹੈ, ਤੇਰੀ ਇਹ ਜਿਹੜੀ ਭਾਵਨਾ ਅਸੀਂ ਜ਼ਰੂਰ ਪੂਰੀ ਕਰਾਂਗੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸੰਸਾਰ ਦੇ ਵਿੱਚ ਲੁਕਾਈ ਦਾ ਭਲਾ ਕਰਦੇ ਹਾਂ। ਉਸ ਸਮੇਂ ਸਤਸੰਗ ਜੀ ਸ੍ਰੀ ਹਰਗੋਬਿੰਦਪੁਰ ਸਾਹਿਬ ਸੀ, ਇੱਧਰ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਰਮਦਾਸ ਵਾਲੇ ਸਥਾਨ 'ਤੇ ਸਵਾਈ ਮਨ ਨੇ। ਜਦੋਂ ਅਖੀਰਲਾ ਸਮਾਂ ਆਇਆ ਅਤੇ ਉਸ ਵੇਲੇ ਇੱਥੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੜੀ ਕਾਹਲੀ ਦੇ ਨਾਲ ਸ੍ਰੀ ਹਰਗੋਬਿੰਦਪੁਰ ਤੋਂ ਕੁਝ ਸਿੱਖਾਂ ਨੂੰ ਜ਼ਿਕਰ ਆਉਂਦਾ ਹੈ, ਬਾਬਾ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲਿੰਗਾ ਜੀ ਅਤੇ ਹੋਰ ਜਿਹੜੇ ਗੁਰੂ ਸਿੱਖ ਨੇ ਉਹਨਾਂ ਨੂੰ ਨਾਲ ਲਿਆ ਅਤੇ ਛੇਤੀ ਦੇ ਨਾਲ ਤਿਆਰੀ ਕੀਤੀ ਕਿ ਰਮਦਾਸ ਜਾਣਾ ਹੈ ਸਾਨੂੰ, ਬਾਬਾ ਬੁੱਢਾ ਸਾਹਿਬ ਜੀ ਯਾਦ ਕਰ ਰਹੇ ਨੇ, ਉਹਨਾਂ ਦੇ ਕੋਲ ਪਹੁੰਚਣਾ ਹੈ। ਇੱਥੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਘੋੜੇ 'ਤੇ ਸਵਾਰ ਹੋ ਕੇ ਕੁਝ ਗੁਰਸਿੱਖਾਂ ਨੂੰ ਨਾਲ ਲੈ ਕੇ ਰਮਦਾਸ ਦੀ ਧਰਤੀ 'ਤੇ ਪਹੁੰਚੇ। ਜਿਸ ਵੇਲੇ ਬਾਬਾ ਜੀ ਨੂੰ ਪਤਾ ਲੱਗਿਆ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਏ ਹੈ, ਉੱਠਣ ਲੱਗੇ ਹੈ, ਉਸ ਵੇਲੇ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਕਿ ਨਹੀਂ ਬਾਬਾ ਜੀ ਤੁਸੀਂ ਟਿਕੇ ਰਹੋ, ਅਸੀਂ ਤੁਹਾਡੇ ਕੋਲ ਆ ਰਹੇ ਹਾਂ। ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜਿਸ ਆਸਣ 'ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵਿਸ਼ਰਾਮ ਕਰ ਰਹੇ ਸਨ ਉਸ ਆਸਣ 'ਤੇ ਬੈਠੇ ਹੈ, ਅਤੇ ਬੜੇ ਪਿਆਰ ਦੇ ਨਾਲ ਸਤਸੰਗਤ ਜੀ ਬਾਬਾ ਜੀ ਦਾ ਸੀਸ ਆਪਣੀ ਗੋਦੀ ਵਿੱਚ ਰੱਖਿਆ ਹੈ, ਦਰਸ਼ਨ ਦਿੱਤੇ ਹੈ ਮਹਾਰਾਜ ਜੀ ਨੇ ਉਹਨਾਂ ਨੂੰ, ਅਤੇ ਉਹਨਾਂ ਦੀ ਜਿਹੜੀ ਭਾਵਨਾ ਸੀ
ਉਹ ਪੂਰੀ ਕੀਤੀ। ਜਦੋਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਸੀਸ ਆਪਣੀ ਗੋਦੀ ਵਿੱਚ ਰੱਖਿਆ, ਉਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਜੋੜੇ ਨੇ ਅਤੇ ਮਹਾਰਾਜ ਜੀ ਦਾ ਧੰਨਵਾਦ ਕੀਤਾ ਕਿ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਦਰਸ਼ਨ ਬਖਸ਼ੇ ਹੈ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਇਸ ਤਰ੍ਹਾਂ ਸਤਿਗੁਰੂ ਜੀ ਦੇ ਨਾਲ ਵਚਨ ਕਰਦਿਆਂ ਕਰਦਿਆਂ ਹੀ ਸਤਿਸੰਗ ਜੀ ਆਪਣਾ ਅਖੀਰਲਾ ਜਿਹੜਾ ਸਵਾਸ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਗੋਦੀ ਦੇ ਵਿੱਚ ਹੀ ਉਹ ਛੱਡਿਆ, ਅਖੀਰਲਾ ਸਵਾਸ ਇਹਨਾਂ ਦਾ ਨਿਕਲਿਆ ਅਤੇ ਸੱਚਖੰਡ ਨੂੰ ਅੱਜ ਦੇ ਦਿਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਗਮਨ ਕੀਤਾ ਸੀ ਆਪਣੇ ਹੱਥੀਂ ਫਿਰ ਉਸ ਅਸਥਾਨ 'ਤੇ।

ਬਾਬਾ ਸ੍ਰੀ ਚੰਦ ਜੀ ਵੀ ਇੱਥੇ ਪਹੁੰਚੇ ਨੇ। ਉਸ ਸਮੇਂ ਬੇਅੰਤ ਸੰਗਤਾਂ ਨੇ ਇੱਥੇ ਹਾਜ਼ਰੀ ਭਰੀ ਹੈ। ਵੈਸੇ ਤਾਂ ਗੁਰੂ ਮਹਾਰਾਜ ਜੀ ਦੇ ਵਚਨ ਨੇ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਜਿਹੜਾ ਬ੍ਰਹਮ ਗਿਆਨੀ ਹੁੰਦਾ ਸਤਸੰਗ ਜੀ, ਉਹ ਕਦੀ ਮਰਦਾ ਨਹੀਂ ਹੈ, ਉਹ ਹਮੇਸ਼ਾ ਹੀ ਜਿਉਂਦਾ ਰਹਿੰਦਾ ਹੈ। ਅੱਜ ਵੀ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਜਿਉਂਦੇ ਨੇ, ਸਾਡੀ ਅਗਵਾਈ ਕਰ ਰਹੇ ਨੇ, ਸਾਨੂੰ ਯੋਗ ਅਗਵਾਈ ਦੇ ਰਹੇ ਨੇ। ਉਹਨਾਂ ਦਾ ਜੀਵਨ ਦਾ ਜਦੋਂ ਪੜ੍ਹੀਏ, ਕਿਵੇਂ ਉਹਨਾਂ ਨੇ ਸਤਸੰਗਤ ਜੀ ਗੁਰੂ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ, ਜਿਵੇਂ ਗੁਰੂ ਕੇ ਵਚਨ ਨੇ ਨਾ, ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨਿਆ ਪਾਈਐ, ਇਹ ਅਵਸਥਾ ਸੀ ਉਹਨਾਂ ਦੀ। ਉਹਨਾਂ ਨੇ ਆਪਣਾ ਸਭ ਕੁਝ ਹੀ ਗੁਰੂ ਨੂੰ ਸਮਰਪਿਤ ਕੀਤਾ ਸੀ। ਗੁਰੂ ਹੁਕਮ ਵਿੱਚ ਰਹਿ ਕੇ ਉਹਨਾਂ ਨੇ ਸੇਵਾ ਕੀਤੀ। ਜਿੱਥੇ ਜਿੱਥੇ ਵੀ ਮਹਾਰਾਜ ਜੀ ਨੇ ਉਹਨਾਂ ਦੀ ਸੇਵਾ ਲਾਈ, ਗੁਰੂ ਹੁਕਮ ਅਨੁਸਾਰ ਉਹਨਾਂ ਨੇ ਸੇਵਾ ਕਰਕੇ ਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ। ਗੁਰੂ ਕਿਰਪਾ ਕਰੀ, ਸਾਡੇ 'ਤੇ ਵੀ ਐਸੀ ਸਤਿਗੁਰੂ ਜੀ ਦੀ ਰਹਿਮਤ ਹੋਵੇ, ਐਸੀ ਮੈਂ ਗੁਰੂ ਕੇ ਹੁਕਮ ਵਿੱਚ ਰਹਿ ਕੇ ਗੁਰੂ ਮਹਾਰਾਜ ਜੀ ਦੀ ਸੇਵਾ ਕਰਕੇ ਗੁਰੂ ਦਾ ਹੁਕਮ ਮੰਨ ਕੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣ ਸਕੀਏ। ਇਹ ਸੰਖੇਪ ਜੀ ਵਿਚਾਰ ਮੈਂ ਅੱਜ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਬਤ ਆਪ ਜੀ ਦੇ ਨਾਲ ਕੀਤੀ ਹੈ। ਸੋ ਆਓ ਹੁਣ ਲੜੀਵਾਰ ਜੋ ਗੁਰੂ ਕੀ ਕਥਾ ਹੈ, ਗੁਰੂ ਕਾ ਇਤਿਹਾਸ ਹੈ, ਉਸ ਦੇ ਨਾਲ ਜੁੜ ਕੇ ਗੁਰੂ ਕੇ ਚਰਣਾਂ ਵਿੱਚ ਹਾਜ਼ਰੀ ਲਵਾਈਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਲੜੀਵਾਰ ਕਥਾ ਵਿੱਚ ਇਹ ਪ੍ਰਸੰਗ ਸਰਵਣ ਕੀਤਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅੰਮ੍ਰਿਤਸਰ ਦੀ ਧਰਤੀ 'ਤੇ ਪਹੁੰਚੇ ਨੇ। ਇੱਧਰ ਬਾਦਸ਼ਾਹ ਜਹਾਂਗੀਰ ਇਹ ਵੀ ਇਸ ਪਵਿੱਤਰ ਧਰਤੀ 'ਤੇ ਪਹੁੰਚ ਚੁੱਕਿਆ। ਗੁਰੂ ਧਾਮਾਂ ਦੇ, ਗੁਰੂ ਅਸਥਾਨਾਂ ਦੇ ਦਰਸ਼ਨ ਕਰਕੇ ਵਾਪਸ ਆਪਣੇ ਡੇਰੀ ਵਿੱਚ ਗਿਆ। ਵਜ਼ੀਰ ਖਾਨ ਅਤੇ ਕਿੰਚ ਬੇਗ ਨੂੰ ਇਹਨੇ ਕਿਹਾ ਕਿ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਰਹਿਣਾ ਹੈ। ਕੁਝ ਦਿਨ ਜਦੋਂ ਸਤਿਗੁਰੂ ਜੀ ਇੱਥੇ ਰਹਿਣ 'ਤੇ ਉਹਨਾਂ ਨੂੰ ਬੇਨਤੀ ਕਰਕੇ ਲਾਹੌਰ ਦੇ ਵਿੱਚ ਲੈ ਕੇ ਆਉਣਾ ਹੈ। ਇੱਧਰ ਸਤਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੁਸ਼ਟ ਚੰਦੂ ਨੂੰ ਜੋ ਗ੍ਰਿਫਤਾਰ ਕੀਤਾ ਹੈ, ਭਾਈ ਵਿਧੀ ਚੰਦ ਜੀ, ਭਾਈ ਜੇਠਾ ਜੀ, ਇਹਨਾਂ ਦੀ ਭਾਵਨਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਇਸ ਨੂੰ ਫੇਰਿਆ ਜਾਵੇ, ਇਹਦਾ ਜਲੂਸ ਕੱਢਿਆ ਜਾਵੇ, ਗੁਰੂ ਕੇ ਬਾਜ਼ਾਰ ਵਿੱਚ ਇਹਨੂੰ ਇਕੱਲੇ ਇਕੱਲੇ ਦੁਕਾਨ 'ਤੇ ਲਿਜਾ ਕੇ ਨਾਲੇ ਤੀ ਭੀਖ ਮੰਗਵਾਉਂਦੇ ਹੈ, ਕੌਡੀ ਕੌਡੀ ਮੰਗਵਾਉਂਦੇ ਨੇ, ਨਾਲੇ ਕਹਿ ਕੇ ਇਹਨੂੰ ਛਿੱਤਰ ਮਰਵਾਉਂਦੇ ਹੈ। ਪੰਜ ਪੰਜ ਜਿਵੇਂ ਗੁਰੂ ਕਾ ਹੁਕਮ ਸੀ ਕਿ ਜਿਹੜਾ ਗੁਰੂ ਕਾ ਸਿੱਖ ਹੈ, ਪੰਜ ਪੰਜ ਦੀ ਛਿੱਤਰ ਮਾਰੀ। ਇਸ ਤਰ੍ਹਾਂ ਇਹਨੂੰ ਗੁਰੂ ਕੇ ਬਾਜ਼ਾਰ ਵਿੱਚ ਲਿਜਾ ਕੇ ਭੀਖ ਮੰਗਵਾਈ ਗਈ ਹੈ, ਇਹਦੀ ਦੁਰਦਸ਼ਾ ਕੀਤੀ ਕਿ ਜਲੂਸ ਕੱਢਿਆ ਗਿਆ, ਵਾਪਸ ਇਹਨੂੰ ਫਿਰ ਲੈ ਕੇ ਆਏ ਨੇ। ਇੱਧਰ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਾਤਾ ਗੰਗਾ ਜੀ ਨੂੰ ਮਿਲਣ ਵਾਸਤੇ ਗਏ ਹੈ। ਜਦੋਂ ਮਾਤਾ ਜੀ ਨੂੰ ਪਤਾ ਲੱਗਿਆ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਾਹੌਰ ਜਾਣ ਲੱਗੇ ਹੈ, ਬੜਾ ਵੈਰਾਗ ਕੀਤਾ ਹੈ। ਸਤਿਗੁਰੂ ਜੀ ਨੇ ਸਮਝਾਇਆ ਕਿ ਮਾਤਾ ਜੀ, ਅਸੀਂ ਹਮੇਸ਼ਾ ਤੁਹਾਡੀ ਖਬਰ ਸਾਰ ਲੈਂਦੇ ਰਹਾਂਗੇ, ਤੁਹਾਨੂੰ ਆਪਣੀ ਖਬਰ ਦਿੰਦੇ ਰਹਾਂਗੇ। ਲਾਹੌਰ ਕੋਈ ਬਹੁਤੀ ਦੂਰ ਨਹੀਂ, ਅਸੀਂ ਸਵੇਰੇ ਸ਼ਾਮ ਆਪਣੀ ਵੀ ਖਬਰ ਤੁਹਾਨੂੰ ਦੇਵਾਂਗੇ ਅਤੇ ਤੁਹਾਡੀ ਲਵਾਂਗੇ। ਇਸ ਤਰ੍ਹਾਂ ਮਾਤਾ ਜੀ ਨੂੰ ਮਿਲ ਕੇ ਸਤਸੰਗਤ ਜੀ ਚੱਲਣ ਵਾਸਤੇ ਤਿਆਰੀ ਕੀਤੀ। ਧੌਂਸੇ ਵਜਾਏ ਗਏ ਹੈ, ਕੁਝ ਸੂਰਮੇ ਆਪਣੇ ਨਾਲ ਲਏ ਨੇ, ਕੁਝ ਸੂਰਮੇ ਇੱਥੇ ਸਤਿਗੁਰੂ ਜੀ ਨੇ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਸਤੇ ਉਹਨਾਂ ਨੂੰ ਹੁਕਮ ਕੀਤਾ, ਮਸੰਦਾਂ ਨੂੰ ਕੋਲ ਬੁਲਾਇਆ, ਵੱਖ ਵੱਖ ਸੇਵਾਵਾਂ ਜਿਹੜੀਆਂ ਨੇ ਉਹਨਾਂ ਬਾਰੇ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ। ਇਹ ਕਥਾ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕੀਤੀ ਸੀ। ਇਸ ਤੋਂ ਅੱਗੇ ਜਿਵੇਂ ਕਥਾ ਆਰੰਭ ਹੋ ਰਹੀ ਹੈ, ਆਓ ਬੜੀ

0: ਨਿਗਰਾਨ ਦੇ ਵਿੱਚ ਰੱਖਣਾ ਹੈ। ਭਾਈ ਜੇਠਾ ਜੀ ਨੇ ਚੰਦੂ ਦੇ ਵਾਸਤੇ ਤਕੜਾਈ ਕੀਤੀ ਹੈ, ਪਹਿਰਾ ਜਿਹੜਾ ਸਖਤ ਕੀਤਾ ਹੈ,
1: ਕਰੀ ਸੰਗ ਕਹਿ ਨਰ ਸਮੁਦਾਈ,
0: ਅਤੇ ਹੋਰ ਜਿਹੜੇ ਸਿੱਖ ਸੂਰਮੇ ਨੇ ਉਹਨਾਂ ਨੂੰ ਕਹਿ ਕੇ ਇਹਦੇ ਤੇ ਡਿਊਟੀ ਲਾਈ ਹੈ ਕਿ ਇਹਦਾ ਚੰਗੀ ਤਰ੍ਹਾਂ ਖਿਆਲ ਰੱਖਣ, ਕਿਤੇ ਭੱਜ ਨਾ ਜਾਵੇ,
1: ਕਹੋ ਚੰਡਾਲਨ ਮਾਰਗ ਚਾਲਾ।
0: ਅਤੇ ਇਸ ਤਰ੍ਹਾਂ ਸਤਸੰਗ ਜੀ ਭਾਈ ਜੇਠਾ ਜੀ ਇਸ ਦੁਸ਼ਟ ਚੰਦੂ ਨੂੰ ਚੰਡਾਲਾਂ ਦੇ ਹਵਾਲੇ ਕਰਕੇ ਕੁਝ ਹੋਰ ਸੂਰਮਿਆਂ ਦੀ ਡਿਊਟੀ ਲਾ ਕੇ ਲਾਹੌਰ ਵਾਲੇ ਰਸਤੇ ਤੇ ਸਤਿਗੁਰੂ ਜੀ ਦੇ ਨਾਲ ਚੱਲ ਪਏ ਹਨ।
1: ਬਹੁਤ ਬੇਹਾਲਾ
0: ਇੱਧਰ ਹੁਣ ਚੰਦੂ ਜੀ ਦੀ ਬੜੀ ਬੁਰੀ ਹਾਲਤ ਹੋਈ ਹੈ।

0: ਕਹਿ ਕੇ ਇਸਨੇ ਛੱਡ ਦਿੱਤਾ ਗੁਰੂ ਸਾਹਿਬ ਜੀ ਨੂੰ ਫੜਾ ਕੇ। ਮੇਰਾ ਫਿਰ ਇਸ ਨੇ ਖਿਆਲ ਹੀ ਨਹੀਂ ਕੀਤਾ।
1: ਨਿਸ਼ਾ ਪਰੀ ਡੇਰਾ ਗੁਰਕੀਨ।
0: ਇੱਧਰ ਸਾਧ ਸੰਗਤ ਜੀ ਜਦੋਂ ਅੰਮ੍ਰਿਤਸਰ ਤੋਂ ਸਤਿਗੁਰੂ ਜੀ ਲਾਹੌਰ ਨੂੰ ਚੱਲੇ ਨੇ ਨਾ, ਰਸਤੇ ਵਿੱਚ ਜਿੱਥੇ ਰਾਤ ਪਈ ਹੈ ਉੱਥੇ ਸਤਿਗੁਰੂ ਜੀ ਨੇ ਡੇਰਾ ਲਾਇਆ ਹੈ।
1: ਖਾਨ ਪਾਨ ਸੁਖਤੇ ਸੁਖਲੀਨ
0: ਅਤੇ ਭੋਜਨ ਪ੍ਰਸ਼ਾਦ

0: ਸਾਰੀ ਨਾ ਇੱਕ ਮਜੰਗੀ ਨਗਰ ਹੈ, ਉਹ ਚੰਗੀ ਸੋਹਣੀ ਜਗ੍ਹਾ ਦੇਖੀ ਆ ਸਤਿਗੁਰ ਜੀ ਨੇ ਡੇਰਾ ਕਰਨ ਵਾਸਤੇ।
1: ਪੁੱਤਰ ਪਰੇ ਗੁਰ ਕੋ ਸਭ ਹੀਰਾ।
0: ਸਤਿਗੁਰ ਜੀ ਇਸ ਮਜੰਗੀ ਨਗਰ ਦੇ ਵਿੱਚ ਉਤਰੇ ਨੇ, ਜਦੋਂ ਸਤਿਗੁਰ ਜੀ ਉਤਰੇ ਨੇ ਸਾਰਿਆਂ ਨੇ ਦੇਖ ਕੇ

0: ਕੀਤਾ, ਡੇਰਾ ਕਰਕੇ ਸੁਖ ਪ੍ਰਾਪਤ ਕੀਤਾ ਹੈ।
1: ਜਾਏ ਵਜ਼ੀਰ ਖਾਨ ਤਤਕਾਲਾ।
0: ਇੱਧਰ ਹੁਣ ਵਜ਼ੀਰ ਖਾਂ ਛੇਤੀ ਦੇ ਨਾਲ ਲਾਹੌਰ ਦੇ ਵਿੱਚ ਬਾਦਸ਼ਾਹ ਦੇ ਮਹਿਲ

0: ਜੀ ਇਸ ਸਮੇਂ ਮੋਜੰਗੀ ਨਗਰ ਦੇ ਵਿੱਚ ਆਣ ਕੇ ਉਤਰੇ ਹਨ।
1: ਪਹੁੰਚੇ ਅਭੇ ਹੇਰ ਤੁਮ ਭਾਏ,
0: ਹੁਣੇ ਉਹ ਪਹੁੰਚੇ ਨੇ ਜਦੋਂ ਤੁਹਾਡੀ ਭਾਵਨਾ ਬਣੇ, ਜਦੋਂ ਤੁਸੀਂ ਚਾਹੋ ਤੇ ਉਹਨਾਂ ਦੇ ਉੱਥੇ ਜਾ ਕੇ ਦਰਸ਼ਨ ਕਰ ਸਕਦੇ ਹੋ।
1: ਸੁਣ ਹਜ਼ਰਤ ਆਏ ਸਭ ਦੀਨ।
0: ਸਤਸੰਗਤ ਜੀ, ਜਦੋਂ ਬਾਦਸ਼ਾਹ ਨੇ ਵਜ਼ੀਰ ਖਾਨ ਦੀ ਇਹ ਗੱਲ ਸੁਣੀ ਹੈ, ਉਸੇ ਵੇਲੇ ਆਪਣੇ ਨੌਕਰਾਂ ਨੂੰ ਇਹ ਆਗਿਆ ਕੀਤੀ ਹੈ,
1: ਸਭ ਸੁਧ ਲੀਜੇ ਗੁਰੂ ਕਬੀਰ,
0: ਅੰਤਰ ਜਾਮੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਥੇ ਲਾਹੌਰ ਵਿਖੇ ਪਹੁੰਚੇ ਨੇ। ਮੋਜੰਗੀ ਨਗਰ ਦੇ ਵਿੱਚ ਉਹਨਾਂ ਨੇ ਡੇਰਾ ਕੀਤਾ ਹੈ, ਜੋ ਵੀ ਉਹਨਾਂ ਨੂੰ ਚਾਹੀਦਾ ਹੈ

0: ਉਹਨਾਂ ਦੇ ਕੋਲ ਜਾ ਕੇ ਜਿਹੜੀ ਵੀ ਵਸਤੂ ਦੀ ਉਹਨਾਂ ਨੂੰ ਲੋੜ ਹੈ ਪੁੱਛਣੀ ਹੈ ਤੇ ਉਹਨਾਂ ਦੀ ਹਮੇਸ਼ਾ ਹੀ ਤੁਸੀਂ ਖਬਰ ਲੈਣੀ ਹੈ।
1: ਸੁਣ ਵਜ਼ੀਰ ਖਾਂ ਹਰਖਤ ਹੋਏ।
0: ਬਾਦਸ਼ਾਹ ਦੀ ਇਹ ਗੱਲ ਸੁਣ ਕੇ ਸਾਧ ਸੰਗਤ ਜੀ ਵਜ਼ੀਰ ਖਾਂ ਬੜਾ ਖੁਸ਼ ਹੋਇਆ ਹੈ।
1: ਕਰੀ ਤਥਾ ਹਜ਼ਰਤ ਕਹਿ ਜੋਏ।
0: ਜਿਵੇਂ ਬਾਦਸ਼ਾਹ ਨੇ ਕਿਹਾ ਹੈ ਉਸੇ ਤਰ੍ਹਾਂ ਹੀ ਵਜ਼ੀਰ ਖਾਂ ਨੇ ਕੀਤਾ ਹੈ। ਵਜ਼ੀਰ ਖਾਂ ਨੂੰ ਕਿਹਾ ਨਾ ਕਿ ਸਤਿਗੁਰੂ ਜੀ ਦੀ ਸੇਵਾ ਵਾਸਤੇ ਤੁਸੀਂ ਪ੍ਰਬੰਧ ਕਰਨਾ ਹੈ, ਜਿਹੜੀ ਵੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਨਾ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਕਰਨੀ, ਕਿਸੇ ਤਰ੍ਹਾਂ ਕੋਈ ਉਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਾ ਆਵੇ। ਤੁਹਾਡਾ ਇਹ ਪ੍ਰਬੰਧ ਹੈ, ਤੁਹਾਡੀ ਇਹ ਜ਼ਿੰਮੇਵਾਰੀ ਹੈ, ਭਾਵੇਂ ਕਿਸੇ ਦੀ ਵੀ ਡਿਊਟੀ ਲਾ ਕੇ ਜਿਹੜੀ ਵੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਨਾ ਉੱਥੇ ਪਹੁੰਚਾਉਣੀ ਹੈ। ਇਹ ਗੱਲ ਸੁਣ ਕੇ ਬਾਦਸ਼ਾਹ ਦੀ ਵਜ਼ੀਰ ਖਾਂ ਬਹੁਤ ਖੁਸ਼ ਹੋਇਆ ਹੈ। ਉਸੇ ਤਰ੍ਹਾਂ ਹੀ ਇਸ ਨੇ ਪ੍ਰਬੰਧ ਕੀਤਾ ਜਿਵੇਂ ਬਾਦਸ਼ਾਹ ਨੇ ਕਿਹਾ ਹੈ।
1: ਇੱਕ ਨਿਸ਼ਾ ਕਰਕੇ ਗੁਰੂ ਬਾਸਾ
0: ਸਤਸੰਗਤ ਜੀ ਇੱਕ ਰਾਤ ਇਸ ਮੋਜੰਗੀ ਨਗਰ ਦੇ ਵਿੱਚ ਸਤਿਗੁਰੂ ਜੀ ਨੇ ਨਿਵਾਸ ਕੀਤਾ ਹੈ।
1: ਭਈ ਪ੍ਰਭਾਤ ਵਿਸ਼ਾਲ ਪ੍ਰਕਾਸ਼ਾ
0: ਜਦੋਂ ਸਵੇਰ ਹੋਈ ਹੈ ਨਾ ਬਹੁਤ ਚਾਨਣ ਹੋਇਆ ਹੈ।
1: ਪੱਠਿਓ ਸਿੱਖ ਬਹੁ ਕਰਿਓ ਕਰਾਹੂ
0: ਇੱਕ ਸਿੱਖ ਨੂੰ ਭੇਜਿਆ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਨ ਵਾਸਤੇ ਸਤਿਗੁਰੂ ਜੀ ਨੇ।

ਕਰਵਾਈ ਹੈ। ਇਹਦਾ ਕਾਰਨ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਨ ਵਿੱਚ ਗੁਰੂ ਕੀ ਅਸਥਾਨ ਜਿਹੜੇ ਹੈ ਨਾ, ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਥੇ ਅਸਥਾਨ ਹੈ, ਪ੍ਰਕਾਸ਼ ਅਸਥਾਨ ਹੈ, ਇੱਕ ਧਰਮਸ਼ਾਲਾ ਸਤਿਗੁਰੂ ਜੀ ਨੇ ਬਣਾਈ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੇ, ਅਤੇ ਤੀਸਰਾ ਅਸਥਾਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਵਾਲਾ ਹੈ। ਉਹਨਾਂ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਨੇ ਜਾਣਾ ਹੈ। ਇਸ ਵਾਸਤੇ ਜੋ ਗੁਰੂ ਘਰ ਦੀ ਮਰਿਆਦਾ ਹੈ, ਅੱਜ ਵੀ ਸਾਧ ਸੰਗਤ ਜੀ ਜਦੋਂ ਸਾਨੂੰ ਪੰਜ ਪਿਆਰੇ ਸਾਹਿਬਾਨ ਅੰਮ੍ਰਿਤ ਛਕਾਉਂਦੇ ਆ ਨਾ, ਉਦੋਂ ਇਹ ਸਾਨੂੰ ਨਾਲ ਮਰਿਆਦਾ ਦੇ ਵਿੱਚ ਦੱਸਿਆ ਜਾਂਦਾ ਕਿ ਜਦੋਂ ਵੀ ਤੁਸੀਂ ਗੁਰੂ ਧਾਮਾਂ 'ਤੇ ਜਾਣਾ ਹੈ ਤਾਂ ਘੱਟੋ ਘੱਟ 5 ਰੁਪਏ ਦੀ ਦੇਗ ਕਰਵਾਉਣੀ ਹੈ। ਉਦੋਂ ਉਸ ਅਸਥਾਨ 'ਤੇ ਜਾ ਕੇ ਘੱਟੋ ਘੱਟ 5 ਰੁਪਏ ਦੀ ਦੇਗ ਕਰਵਾਉਣੀ ਹੈ, ਅਤੇ ਕੁਝ ਜਿਹੜਾ ਤੁਸੀਂ 5 ਜਾਂ 10 ਰੁਪਏ ਜਿੰਨੀ ਤੁਹਾਡੀ ਸਮਰੱਥਾ ਹੈ ਉਹ ਗੁਰੂ ਦਰਸ਼ਨਾਂ ਦੀ ਭੇਟਾ ਗੋਲਕ ਵਿੱਚ ਪਾਉਣੀ ਹੈ। ਇਹ ਗੁਰੂ ਘਰ ਦੀ ਮਰਿਆਦਾ ਹੈ, ਨਿਯਮ ਹੈ ਸਿੱਖ ਵਾਸਤੇ। ਇਸੇ ਤਰ੍ਹਾਂ ਇਹ ਕੇਵਲ ਸਿੱਖ ਨੂੰ ਹੀ ਨਹੀਂ ਮਹਾਰਾਜ ਜੀ ਨੇ ਇਹ ਮਰਿਆਦਾ ਦਿੱਤੀ, ਇਹ ਨਿਯਮ ਦਿੱਤੇ, ਮਹਾਰਾਜ ਜੀ ਨੇ ਆਪ ਇਹਨਾਂ ਨਿਯਮਾਂ ਨੂੰ ਪਹਿਲਾਂ ਆਪਣੇ ਜੀਵਨ ਵਿੱਚ ਨਿਭਾਇਆ, ਪੂਰਿਆਂ ਕੀਤਾ, ਫਿਰ ਸਾਨੂੰ ਇਹ ਨਿਯਮ ਦਿੱਤੇ ਹੈ। ਇਸ ਵਾਸਤੇ ਰਹੋ ਵਿਚਾਰ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮਨ ਵਿੱਚ ਇਹ ਭਾਵਨਾ ਬਣਾਈ ਹੈ ਕਿ ਇੱਥੇ ਜਿਹੜੇ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨ ਕਰਨੇ ਹੈ। ਇਸ ਵਾਸਤੇ ਪਹਿਲਾਂ ਸਿੱਖ ਦੀ ਡਿਊਟੀ ਲਾਈ ਹੈ ਵੀ ਤੂੰ

0: ਤਿਆਰ ਹੋਈ ਹੈ, ਸਾਰੀ ਤਿਆਰੀ ਹੋ ਗਈ ਨਾ ਸਤ ਸੰਗਤ ਜੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਭਾਈ ਜੇਠਾ ਆਦਿਕ ਜੀ ਹੋਰ ਜਿਹੜੇ ਗੁਰੂ ਕੇ ਸਿੱਖ ਨੇ ਉਹਨਾਂ ਨੂੰ ਨਾਲ ਲਿਆ ਹੈ।
1: ਨਗਰ ਪ੍ਰਵੇਸ਼ੇ ਸ੍ਰੀ ਗੁਰਨਾਥ
0: ਲਾਹੌਰ ਨਗਰ ਦੇ ਵਿੱਚ ਮਾਲਕ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਵੇਸ਼ੇ ਹਨ, ਪ੍ਰਵੇਸ਼ ਕੀਤਾ ਹੈ।
1: ਸਤਿਗੁਰੂ ਰਾਮਦਾਸ ਜਹ ਜਨਮੀ,
0: ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਜਿਸ ਅਸਥਾਨ ਤੇ,
1: ਗਮਨੇ ਪ੍ਰਥਮ ਭਾਉ ਧਰਮਨ ਮੇ,
0: ਬੜੇ ਪ੍ਰੇਮ ਦੇ ਨਾਲ ਬੜੀ ਭਾਵਨਾ ਦੇ ਨਾਲ ਪਹਿਲਾਂ ਉਸ ਅਸਥਾਨ ਤੇ ਸਤਿਗੁਰੂ ਜੀ ਦਰਸ਼ਨ ਕਰਨ ਵਾਸਤੇ ਗਏ ਹਨ।
1: ਹਰ ਦਰਸ਼ਨ ਕੋ ਸੀਸ ਨਿਵਾਯੋ,
0: ਜਦੋਂ ਉਸ ਅਸਥਾਨ ਤੇ ਗਏ ਨਾ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ, ਬੜੀ ਭਾਵਨਾ ਦੇ ਨਾਲ ਉੱਥੇ ਜਾ ਕੇ ਸਤਿਗੁਰੂ ਜੀ ਨੇ ਨਮਸਕਾਰ ਕੀਤੀ ਹੈ, ਸੀਸ ਨਵਾਇਆ ਹੈ।
1: ਕਹਿ ਪੰਚਾਮ੍ਰਿਤ ਬਹੁ ਵਰਤਾਇਓ,
0: ਦਰਸ਼ਨ ਕਰਕੇ ਉੱਥੇ ਜਿਹੜਾ ਗੁਰਸਿੱਖ ਸੇਵਾ ਕਰਦਾ ਸੀ ਉਹਦੇ ਕੋਲੋਂ ਅਰਦਾਸ ਕਰਵਾਈ ਹੈ ਅਤੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਵਾ ਕੇ ਫਿਰ ਸੰਗਤ ਦੇ ਵਿੱਚ ਉਹ ਪ੍ਰਸ਼ਾਦ ਵਰਤਾਇਆ ਹੈ।
1: ਸੋਢੀ ਕੁਲ ਭੁੱਖਣ ਕੇ ਥਾਨ,
0: ਸੋਢੀਆਂ ਦੇ ਕੁਲ ਦੇ ਸ਼੍ਰੋਮਣੀ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਉਹਨਾਂ ਦਾ ਇਹ ਅਸਥਾਨ ਹੈ।
1: ਕਿਤਕ ਸਮੇਂ ਬੈਠੇ ਸੁਖਮਾਨ,
0: ਇਸ ਅਸਥਾਨ ਤੇ ਸਤਿਗੁਰ ਜੀ ਕੁਝ ਸਮਾਂ ਬੈਠੇ ਨੇ, ਬੜਾ ਸੁਖ ਮਾਣਿਆ, ਬੜਾ ਆਨੰਦ ਮਾਣਿਆ ਗੁਰੂ ਅਸਥਾਨ ਤੇ ਬੈਠ ਕੇ ਉਸ ਅਸਥਾਨ ਤੇ ਸੰਗਤ ਕੀਤੀ ਹੈ। ਸੰਗਤ ਦੇ ਨਾਲ ਸਤਿਗੁਰ ਜੀ ਬੈਠੇ ਨੇ, ਦੱਸਿਆ ਕਿ ਜਦੋਂ ਗੁਰੂ ਘਰ ਦੇ ਦਰਸ਼ਨ ਕਰਨ ਵਾਸਤੇ ਆਉਣੇ ਆ ਨਾ ਆਪਾਂ ਦੀ ਬੜੀ ਕਾਹਲੀ ਕਰਦੇ ਹਾਂ, ਜਦੋਂ ਯਾਤਰਾ 'ਤੇ ਜਾਈਏ ਨਾ ਵੀ ਛੇਤੀ ਛੇਤੀ ਇਹਦੇ ਦਰਸ਼ਨ ਕਰ ਲਈਏ, ਆਪਾਂ ਹੋਰ ਵੀ ਜਾ ਕੇ ਦਰਸ਼ਨ ਕਰਨੇ ਆ, ਪਰ ਨਹੀਂ ਸਤ ਸੰਗਤ ਜੀ ਜਿਸ ਅਸਥਾਨ ਦੇ ਦਰਸ਼ਨ ਕਰਨੇ ਆ ਨਾ ਉਸ ਅਸਥਾਨ ਦਾ ਭਾਵੇਂ ਸੰਖੇਪ ਇਤਿਹਾਸ ਹੁੰਦਾ ਹੈ ਉਹ ਵੀ ਸਾਨੂੰ ਪਤਾ ਹੋਣਾ ਚਾਹੀਦਾ। ਜਿਸ ਅਸਥਾਨ ਦੇ ਤੁਸੀਂ ਦਰਸ਼ਨ ਕਰਨ ਵਾਸਤੇ ਜਾਂਦੇ ਹੋ, ਜਦੋਂ ਤੁਸੀਂ ਪੰਜਾਬ ਦੀ ਧਰਤੀ 'ਤੇ ਜਾਂਦੇ ਹੋ, ਆਪਣੀ ਭਾਵਨਾ ਹੁੰਦੀ ਹੈ ਕਿ ਆਪਾਂ ਗੁਰੂ ਧਾਮਾਂ ਦੇ ਦਰਸ਼ਨ ਕਰਨੇ ਆ, ਯਾਤਰਾ ਕਰਨੀ ਆ। ਜਦੋਂ ਵੀ ਜਾਓ ਦਰਸ਼ਨ ਕਰੋ ਨਾ ਅਤੇ ਉਸ ਅਸਥਾਨ ਦਾ ਭਾਵੇਂ ਤੁਹਾਨੂੰ ਇਤਿਹਾਸ ਪਤਾ ਵੀ ਹੋਵੇ ਪਰ ਫਿਰ ਉਹ ਇਤਿਹਾਸ ਪੜ੍ਹੋ। ਉਸ ਇਤਿਹਾਸ ਨੂੰ ਪੜ੍ਹਨ ਦੇ ਨਾਲ ਤੁਹਾਡੇ ਮਨ ਵਿੱਚ ਇੱਕ ਪਿਆਰ ਪੈਦਾ ਹੋਵੇਗਾ, ਭਾਵਨਾ ਬਣੇਗੀ ਕਿ ਸਤਿਗੁਰੂ ਜੀ ਨੇ ਇਸ ਅਸਥਾਨ 'ਤੇ ਕਿਵੇਂ ਆਣ ਕੇ ਇਸ ਇਲਾਕੇ ਨੂੰ ਨਵਾਜਿਆ ਹੈ, ਕਿਵੇਂ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ। ਇਹ ਬੜਾ ਪਿਆਰ ਮਨ ਵਿੱਚ ਬਣਦਾ ਹੈ, ਨਾਲ ਨਾਲ ਉੱਥੇ ਕੁਝ ਸਮਾਂ ਬੈਠ ਕੇ ਸੰਗਤ ਵੀ ਕਰਨੀ ਹੈ ਅਤੇ ਜੇ ਹੋ ਸਕੇ ਤਾਂ ਥੋੜ੍ਹਾ ਸਮਾਂ ਸੇਵਾ ਵੀ ਜ਼ਰੂਰ ਕਰਿਆ ਕਰੋ, ਸੇਵਾ ਦੀ ਵੀ ਹਾਜ਼ਰੀ ਲਵਾਉਣੀ ਚਾਹੀਦੀ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ 'ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਰਸ਼ਨ ਕਰਨ ਵਾਸਤੇ ਗਏ ਹੈ, ਕੁਝ ਸਮਾਂ ਇੱਥੇ ਦਰਸ਼ਨ ਕਰਕੇ ਬੈਠੇ ਨੇ, ਬੜਾ ਆਨੰਦ ਬੜਾ ਸੁੱਖ ਪ੍ਰਾਪਤ ਹੋਇਆ ਹੈ।
1: ਸ੍ਰੀ ਗੁਰੂ ਰਾਮਦਾਸ ਧਰਮਸ਼ਾਲਾ,
0: ਇਸ ਤੋਂ ਬਾਅਦ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੀ ਧਰਮਸ਼ਾਲਾ ਹੈ, ਜਿੱਥੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬੈਠ ਕੇ ਸਿੱਖ ਸੰਗਤਾਂ ਨੂੰ ਦਰਸ਼ਨ ਉਪਦੇਸ਼ ਦਿੰਦੇ ਸਨ।
1: ਕੀਨ ਚਨਾਵਨ ਪੁੰਨ ਵਿਸਾਲਾ,
0: ਸਤਸੰਗਤ ਜੀ ਕੀਨ ਚਨਾਵਨ ਪੁੰਨ ਵਿਸਾਲਾ, ਫਿਰ ਉਸ ਅਸਥਾਨ ਦੇ ਜਾ ਕੇ ਦਰਸ਼ਨ ਕੀਤੇ ਨੇ। ਅਸੀਂ ਉਸ ਅਸਥਾਨ ਦੇ ਦਰਸ਼ਨ ਕਰਨ ਦਾ ਬਹੁਤ ਵੱਡਾ ਪੁੰਨ ਹੈ, ਬੜਾ ਵੱਡਾ ਫਲ ਹੈ।
1: ਪੁੰਨ ਉੱਠ ਤਿਸ ਕੋ ਦਰਸ਼ਨ ਕਰਿਓ,
0: ਪੁੰਨ ਉੱਠ ਤਿਸ ਕੋ ਦਰਸ਼ਨ ਕਰਿਓ, ਫਿਰ ਸਤਿਗੁਰੂ ਜੀ ਪ੍ਰਕਾਸ਼ ਅਸਥਾਨ ਤੋਂ ਉੱਠ ਕੇ ਉਸ ਅਸਥਾਨ 'ਤੇ ਗਏ ਅਤੇ ਦਰਸ਼ਨ ਕੀਤੇ।

0: ਬਾਉਲੀ ਸਾਹਿਬ ਬਣਾਏ ਹਨ, ਗੁਰ ਸਥਾਨ ਤੇ ਗਏ ਹਨ।
1: ਮੱਜਨ ਕੀਨ ਤਹਾਂ ਗੁਰ ਜਾਈ।
0: ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਬਾਉਲੀ ਸਾਹਿਬ ਵਾਲੇ ਅਸਥਾਨ ਤੇ ਜਾ ਕੇ ਪਹਿਲਾਂ ਇਸ਼ਨਾਨ ਕੀਤਾ ਹੈ ਅਤੇ ਫਿਰ ਉਸ ਅਸਥਾਨ ਦੇ ਦਰਸ਼ਨ ਕੀਤੇ ਹਨ।
1: ਬਹੁਤ ਪ੍ਰਸਾਦ ਪਰਤਾਏ ਨੰਦੀ।
0: ਦਰਸ਼ਨ ਕਰਨ ਤੋਂ ਬਾਅਦ ਉੱਥੇ ਵੀ ਅਰਦਾਸ ਕਰਵਾਈ ਹੈ ਅਤੇ ਕੜਾ ਪ੍ਰਸ਼ਾਦ ਦੀ ਦੇਗ ਸੰਗਤ ਵਿੱਚ ਵਰਤਾਈ ਹੈ। ਸੰਗਤ ਬਹੁਤ ਸਤਿਗੁਰੂ ਜੀ ਦੇ ਨਾਲ ਇੱਥੇ ਅਸਥਾਨਾਂ ਤੇ ਦਰਸ਼ਨ ਕਰ ਰਹੀ ਹੈ।
1: ਸੰਗਤ ਸਿੱਖ ਮਿਲੇ ਬਹੁ ਬ੍ਰਿੰਦੇ।
0: ਬਹੁਤ ਸੰਗਤਾਂ ਇੱਥੇ ਆਣ ਕੇ ਸਤਿਗੁਰੂ ਜੀ ਨੂੰ ਮਿਲੀਆਂ ਨੇ, ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਈਆਂ ਹਨ।
1: ਪੁੰਨ ਸ਼੍ਰੀ ਹਰਗੋਬਿੰਦ ਬਖਾਨਾ।
0: ਫਿਰ ਸਾਧ ਸੰਗਤ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਚਨ ਕੀਤਾ ਹੈ,
1: ਜਹਾਂ ਹਮਾਰੀ ਪਿਤ ਕੋ ਥਾਨਾ,
0: ਜਿੱਥੇ ਸਾਡੇ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਅਸਥਾਨ ਹੈ।
1: ਤਨ ਕੋ ਤਿਆਗ ਬੈਕੁੰਠ ਸਧਾਰੀ,
0: ਆਪਣੇ ਸਰੀਰ ਨੂੰ ਤਿਆਗ ਕਰਕੇ ਸੱਚਖੰਡ ਗਮਨ ਕੀਤਾ ਹੈ।
1: ਤਹਾਂ ਲੈ ਚਲੋ ਪੁੰਨ, ਤਹਾਂ ਲੈ ਚਲੋ ਸੁਪੁੰਨ ਨਿਹਾਰੀ।
0: ਸਾਨੂੰ ਉਸ ਅਸਥਾਨ ਤੇ ਲੈ ਕੇ ਚੱਲੋ, ਅਸੀਂ ਉਸ ਅਸਥਾਨ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ, ਕਿਉਂਕਿ ਉਹ ਜਿਹੜਾ ਅਸਥਾਨ ਹੈ ਉਸਦੇ ਦਰਸ਼ਨ ਕਰਨ ਦਾ ਬੜਾ ਵੱਡਾ ਪੁੰਨ ਹੈ, ਬਹੁਤ ਵੱਡਾ ਫਲ ਹੈ।
1: ਅਬ ਜੇਠਾ ਲਗਾਹ ਅੰਗਾਰੀ।
0: ਭਾਈ ਜੇਠਾ ਜੀ, ਭਾਈ ਲੰਗਾਹ ਜੀ ਗੁਰੂ ਕੇ ਵਚਨ ਸੁਣ ਕੇ ਅੱਗੇ ਲੱਗੇ ਨੇ, ਉਸ ਅਸਥਾਨ ਵੱਲ ਨੂੰ ਚੱਲੇ ਹਨ।
1: ਲੀ ਤੇ ਚੱਲੇ ਲੋਕ ਸੰਗ ਝਾਰੀ।
0: ਸਤਿਗੁਰੂ ਜੀ ਨੂੰ ਉਸ ਪਾਸੇ ਨੂੰ ਲੈ ਕੇ ਚੱਲ ਪਏ ਨੇ, ਨਾਲ ਬੇਅੰਤ ਗੁਰੂ ਕੇ ਸਿੱਖ ਹਨ, ਸੰਗਤਾਂ ਹਨ।
1: ਜਾਏ ਸਥਾਨ ਸੋ ਗੁਰੂ ਦਿਖਾਵਾ।
0: ਸਤਸੰਗ ਜੀ, ਇਸ ਤਰ੍ਹਾਂ ਭਾਈ ਜੇਠਾ ਤੇ ਭਾਈ ਲੰਗਾਹ ਜੀ ਨੇ ਉਹ ਅਸਥਾਨ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਦਿਖਾਇਆ ਹੈ।
1: ਭਇਓ ਪ੍ਰਸੰਗ ਸੋ ਸਕਲ ਸੁਣਾਵਾ।
0: ਜਿਵੇਂ ਉੱਥੇ ਸਾਰਾ ਪ੍ਰਸੰਗ ਹੋਇਆ, ਜਿਵੇਂ ਸਤਿਗੁਰੂ ਜੀ ਨੂੰ ਸਤਸੰਗ ਜੀ ਦੁਸ਼ਟ ਚੰਦੂ ਨੇ ਕਈ ਪ੍ਰਕਾਰ ਦੇ ਤਸੀਹੇ ਦਿੱਤੇ ਅਤੇ ਸਤਿਗੁਰੂ ਜੀ ਨੂੰ ਸ਼ਹੀਦ ਕੀਤਾ, ਉਹ ਸਾਰਾ ਪ੍ਰਸੰਗ ਭਾਈ ਜੇਠਾ ਜੀ ਨੇ ਭਾਈ

0: ਅਰਜਨ ਦੇਵ ਮਹਾਰਾਜ ਜੀ ਇਸ ਅਸਥਾਨ ਤੇ ਆਏ ਸਨ।
1: ਇਹ ਤਟ ਐਰਾਵਤੀ ਨਹਾਏ,
0: ਇਸ ਰਾਵੀ ਦੇ ਕੰਢੇ ਤੇ ਬੈਠ ਕਰਕੇ ਸਤਿਗੁਰੂ ਜੀ ਨੇ ਇੱਥੇ ਆਣ ਕੇ ਇਸ਼ਨਾਨ ਕੀਤਾ ਹੈ।
1: ਜਪ ਜੀ ਪਾਠ ਕੀਨ ਇੱਕ ਮਨ ਤੇ,
0: ਇੱਕ ਮਨ ਹੋ ਕੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਸਤਿਗੁਰੂ ਜੀ ਇੱਥੇ ਬੈਠੇ ਅਤੇ ਜਪ ਜੀ ਸਾਹਿਬ ਜੀ ਦਾ ਪਾਠ ਕੀਤਾ।
1: ਕੋਟ ਪਧਾਰੇ ਨਿਕਸ਼ੇ ਤਨ ਤੇ,
0: ਜਪ ਜੀ ਸਾਹਿਬ ਜੀ ਦਾ ਪਾਠ ਕਰਨ ਤੋਂ ਬਾਅਦ ਫਿਰ ਸਤਿਗੁਰੂ ਜੀ ਇੱਥੇ ਲੰਮੇ ਪੈ ਗਏ ਅਤੇ ਆਪਣੇ ਮੁੱਖ ਦੇ ਉਹਨਾਂ ਨੇ ਚਿੱਟੇ ਰੰਗ ਦਾ ਚਾਦਰਾ ਲੈ ਲਿਆ। ਇਸ ਤਰ੍ਹਾਂ ਆਪਣੇ ਸਰੀਰ ਨੂੰ ਤਿਆਗ ਕਰਕੇ ਸਤਿਗੁਰੂ ਜੀ ਨੇ ਸੱਚਖੰਡ ਗਮਨ ਕੀਤਾ ਹੈ।
1: ਸੁਣ ਸੁਣ ਲਵਪੁਰ ਕੀ ਵੱਡ ਸੰਗਤ,
0: ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੱਚਖੰਡ ਬਾਰੇ, ਸੱਚਖੰਡ ਜਾਣ ਬਾਰੇ ਲਾਹੌਰ ਦੀ ਸਿੱਖ ਸੰਗਤ ਨੇ ਸੁਣਿਆ,
1: ਉਤਸਵ ਕਰ ਪੰਗਤ,
0: ਉਸ ਵੇਲੇ ਫਿਰ ਲਾਹੌਰ ਦੀਆਂ ਸੰਗਤਾਂ ਨੇ ਆਣ ਕੇ ਬਹੁਤ ਪੰਗਤਾਂ ਦੇ ਵਿੱਚ ਪਾ ਕੇ ਬਹੁ ਗਿਣਤੀ ਵਿੱਚ ਸੰਗਤ ਇੱਥੇ ਆਈ ਅਤੇ ਉਹਨਾਂ ਨੇ ਬੜਾ ਉਤਸਵ ਕੀਤਾ।
1: ਸ਼ਬਦ ਕੀਰਤਨ ਫੁੱਲ ਵਿਸਾਲੀ,
0: ਉਸ ਵੇਲੇ ਫਿਰ ਸੰਗਤ

0: ਅਤੇ ਭਲੀ ਪ੍ਰਕਾਰ ਚੰਗੇ ਤਰੀਕੇ ਦੇ ਨਾਲ ਮਰਿਆਦਾ ਅਨੁਸਾਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ।
1: ਸ੍ਰੀ ਹਰਗੋਬਿੰਦ ਸੁਣ ਤਿਹ ਸਮਾਂ
0: ਸਤਸੰਗਤ ਜੀ, ਜਦੋਂ ਗੁਰਸਿੱਖਾਂ ਪਾਸੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸੱਚਖੰਡ ਗਮਨ ਕਰਨ ਬਾਰੇ ਸੁਣਿਆ ਹੈ,
1: ਸੀਸ ਨਵਾਏ ਜੋਰ ਕਰ ਨਮੋ,
0: ਦੋਵੇਂ ਹੱਥ ਜੋੜ ਕੇ ਨਾ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਧਿਆਨ ਧਾਰਨ ਕੀਤਾ ਤੇ ਨਮਸਕਾਰ ਕੀਤੀ ਹੈ।
1: ਕਰੀ ਪਰਕਰਮਾ ਪੁਸ਼ਪ ਚੜਾਏ,
0: ਅਤੇ ਇਸ ਅਸਥਾਨ ਤੇ ਸਤਿਗੁਰੂ ਜੀ ਨੇ ਫਿਰ ਪਰਕਰਮਾ ਕੀਤੀ ਹੈ, ਫੁੱਲ ਭੇਟਾ ਕੀਤੇ ਹਨ।
1: ਪੰਚਾਮ੍ਰਿਤ ਤਹਿ ਬ੍ਰਿੰਦ ਵਰਤਾਏ,
0: ਇੱਥੇ ਵੀ ਕਹਿ ਕੇ ਗੁਰਸਿੱਖ ਨੂੰ ਅਰਦਾਸ ਕਰਵਾਈ, ਅਕੜਾ ਪ੍ਰਸ਼ਾਦੀ ਦੇਗ ਉਹਨੂੰ ਉਗਲਾਇਆ ਗਿਆ, ਸੰਗਤਾਂ ਵਿੱਚ ਵਰਤਾਈ ਗਈ ਹੈ।
1: ਨਿਜ ਕਰ ਸੋ ਕਰ ਮੰਜੀ ਥਾਨ,
0: ਨਿਜ ਕਰ ਸੋ ਕਰ ਮੰਜੀ ਥਾਨ, ਇੱਥੇ ਫਿਰ ਸਤਿਗੁਰੂ ਜੀ ਨੇ ਆਪਣੇ ਕਰ ਕਮਲਾਂ ਦੀ ਨਾਲ ਇੱਕ ਮੰਜੀ ਸਥਾਪਿਤ ਕੀਤੀ ਹੈ। ਇਸ ਅਸਥਾਨ ਦੀ ਭਾਵ ਕੇ ਜਿਹੜੀ ਸੇਵਾ ਹੈ ਨਾ, ਉਸ ਦੇ ਬਾਬਤ ਸਤਿਗੁਰੂ ਜੀ ਨੇ ਇੱਥੇ ਸੇਵਾਦਾਰ ਦੀ ਡਿਊਟੀ ਲਾਈ ਹੈ।
1: ਬਚ ਲੰਗਾਹ ਸੰਗ ਕੀਨ ਮਹਾਨ,
0: ਸਤਿਗੁਰੂ ਜੀ ਨੇ ਭਾਈ ਲੰਗਾਹ ਜੀ ਦੇ ਨਾਲ ਇਹ ਵਚਨ ਕੀਤਾ ਹੈ,
1: ਪਿਤ ਕੋ ਪ੍ਰੇ ਰਹੋ ਇਸ ਥਾਨ।
0: ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਭਾਈ ਲੰਗਾਹ ਜੀ, ਤੁਸੀਂ ਪਿਤਾ ਸਤਿਗੁਰੂ ਜੀ ਦੇ ਬੜੀ ਪਿਆਰੀ ਹੋ, ਤੁਹਾਡੀ ਤੇ ਸਤਿਗੁਰੂ ਜੀ ਦੀ ਬੜੀ ਪ੍ਰਸੰਨਤਾ ਸੀ, ਇਹ ਪਿਤਾ ਸਤਿਗੁਰੂ ਜੀ ਦਾ ਅਸਥਾਨ ਹੈ, ਇਸ ਅਸਥਾਨ ਦੀ ਸੇਵਾ ਕਰਨ ਵਾਸਤੇ ਤੁਸੀਂ ਇੱਥੇ ਰਹਿਣਾ ਕਰੋ।
1: ਦੀਪਕ ਆਦਿ ਸੇਵ ਕਹੋ ਠਾਨ,
0: ਇੱਥੇ ਇਸ ਅਸਥਾਨ 'ਤੇ ਤੁਸੀਂ ਜੋਤ ਆਦਿਕ ਜੋ ਕਰਨੀ ਹੈ, ਇਸ ਅਸਥਾਨ ਦੀ ਹੋਰ ਵੀ ਜਿਹੜੀ ਸੇਵਾ ਹੈ ਉਹ ਤੁਸੀਂ ਕਰਨੀ ਹੈ।
1: ਜੇਸਤ ਸੁਦੀ ਚੌਥ

0: ਗੁਰੂ ਕੇ ਵਚਨ ਸੁਣ ਕੇ ਭਾਈ ਲੰਗਾਹ ਜੀ ਬੜੇ ਖੁਸ਼ ਹੋਏ, ਕਿਉਂਕਿ ਗੁਰੂ ਜੀ ਦੇ ਨਾਲ ਭਾਈ ਲੰਗਾਹ ਜੀ ਦਾ ਬੜਾ ਪਿਆਰ ਸੀ। ਸਤਿਗੁਰੂ ਜੀ ਇਹਨਾਂ ਦਾ ਬੜਾ ਸਤਿਕਾਰ ਕਰਦੇ ਸਨ। ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਦੀ ਸੇਵਾ ਦੀ ਡਿਊਟੀ ਲਾਈ ਹੈ ਨਾ, ਇਸ ਕਰਕੇ ਮਨ ਵਿੱਚ ਬੜੀ ਪ੍ਰਸੰਨਤਾ ਹੈ, ਬੜੀ ਖੁਸ਼ੀ ਹੈ।
1: ਬੈਠਿਓ ਬਣ ਕਰ ਤਹਾਂ ਪੁਜਾਰੀ,
0: ਸਤਸੰਗ ਜੀ ਇੱਥੇ ਸੇਵਾਦਾਰ ਬਣ ਕੇ ਪੁਜਾਰੀ ਬਣ ਕੇ ਭਾਈ ਲੰਗਾਹ ਜੀ ਹੁਣ ਇਸ ਅਸਥਾਨ ਦੀ ਸੇਵਾ ਵਾਸਤੇ ਬੈਠ ਗਏ ਹਨ।
1: ਰਹਿਓ ਤਿਸ ਥਲ ਕੀ ਸੇਵਾ,
0: ਬੜੀ ਭਾਵਨਾ ਦੇ ਨਾਲ ਭਾਈ ਲੰਗਾਹ ਜੀ ਨੇ ਇਸ ਅਸਥਾਨ ਦੀ ਸੇਵਾ ਕੀਤੀ ਹੈ।
1: ਪਹੁੰਚਿਓ ਅੰਤ ਨਿਕਟ ਗੁਰਦੇਵਾ,
0: ਸਤਸੰਗ ਜੀ ਅਖੀਰਲੇ ਸਮੇਂ ਤੱਕ ਭਾਈ ਲੰਗਾਹ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅਸਥਾਨ ਦੀ ਸੇਵਾ ਕਰਦੇ ਰਹੇ ਆ। ਸੇਵਾ ਕਰਦਿਆਂ ਕਰਦਿਆਂ ਹੀ ਆਪਣਾ ਸਰੀਰ ਤਿਆਗ ਗਿਆ ਅਤੇ ਗੁਰੂ ਵਿੱਚ ਹੀ ਅਭੇਦ ਹੋ ਗਏ।
1: ਦਰਸ਼ਨ ਪਰਸਨ ਕਰ ਸਾਰੀ,
0: ਇਸ ਤਰ੍ਹਾਂ ਸਤਸੰਗਤ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲਾਹੌਰ ਵਿੱਚ ਜਿੰਨੇ ਵੀ ਗੁਰੂ ਧਾਮ ਸਨ, ਗੁਰੂ ਅਸਥਾਨ ਸਨ, ਉਹਨਾਂ ਸਾਰਿਆਂ ਦੇ ਦਰਸ਼ਨ ਪਰਸਨ ਕੀਤੇ ਹਨ।
1: ਸੰਗ ਬ੍ਰਿੰਦ ਨਾਰ

0: ਭਾਰੀ ਗਿਣਤੀ ਵਿੱਚ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੀਆਂ ਹਨ।
1: ਲਾਭਪੁਰ ਕੀ ਸੰਗਤ ਸਕਲ ਸਿਆਣੇ ਸਿੱਖ ਮਹਾਨ।
0: ਲਾਹੌਰ ਦੀ ਜਿਹੜੀ ਸਮੂਹ ਸੰਗਤ ਹੈ ਇਹਦੇ ਵਿੱਚ ਜਿਹੜੀ ਮੇਨ ਸਿਆਣੇ ਗੁਰਸਿੱਖ ਸਨ।
1: ਭਏ ਇਕੱਤਰ ਪਵਿੱਤਰ ਹੋਏ ਲੀਨ ਉਪਾਇਨ ਪਾਨ।
0: ਸਤਸੰਗ ਜੀ ਇਹ ਸਾਰੀ ਸਿਆਣੇ ਸਿਆਣੇ ਜਿਹੜੇ ਗੁਰਸਿੱਖ ਨੇ ਨਾ ਇਹਨਾਂ

0: ਸ਼ਾਸਤਰ ਵਿਭੂਖਣ ਕੋ ਸਿੱਖ ਲਿਆਇਓ।
1: ਕੋਈ ਭਾਵਨਾ ਦੇ ਨਾਲ ਸਿੱਖ ਸਾ ਸੰਗ ਜੀ ਗੁਰੂ ਨੂੰ ਸੋਹਣੇ ਵਸਤਰ ਸੋਹਣੇ ਗਹਿਣੇ ਭੇਟਾ ਕਰਨ ਵਾਸਤੇ ਲੈ ਕੇ ਆਇਆ ਹੈ।
0: ਮਿਲ ਸਕਰੇ ਸਤਿਗੁਰ ਟਿਗਿਆਈ।
1: ਇਸ ਤਰ੍ਹਾਂ ਲਾਹੌਰ ਦੇ ਸਾਰੇ ਜਿਹੜੇ ਸਿੱਖ ਨੇ ਮਿਲ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਜੀ ਦੇ ਕੋਲ ਆਏ ਹਨ। ਬੜੇ ਪਿਆਰ ਨਾਲ ਬੜੀ ਭਾਵਨਾ ਦੇ ਨਾਲ ਸਤਿਗੁਰੂ ਜੀ ਨੂੰ ਨਮਸਕਾਰ ਕਰਦੇ ਆ ਤੇ ਜਿਹੜੀ ਵੀ ਭੇਟਾ ਹੈ ਉਹ ਸਤਿਗੁਰੂ ਜੀ ਦੇ ਅੱਗੇ ਅਰਪਣ ਕਰਦੇ ਹਨ।
0: ਦਰਸ਼ਨ ਕੋ ਕਰਹੀ।
1: ਇਸ ਤਰ੍ਹਾਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸੰਗਤ ਵਿੱਚ ਇਹ ਗੁਰੂ ਕੇ ਸਿੱਖ ਬੈਠ ਗਏ ਹਨ।
0: ਸੁੰਦਰ ਰੂਪ ਹੇਰ ਮੁੱਧ ਧਰਹੀ।
1: ਸਤਿਗੁਰੂ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਕੇ ਸਾਰੇ ਗੁਰੂ ਕੇ ਪਿਆਰੇ ਬੜੇ ਆਨੰਦਿਤ ਹੋ ਰਹੇ ਆ, ਬੜੇ ਖੁਸ਼ ਹੋ ਰਹੇ ਹਨ।
0: ਤਿੰਨ ਮੋਹ ਜੇਤਕ ਥੇ ਸਿੱਖ ਸਿਆਣੀ।
1: ਇਹਨਾਂ ਸੰਗਤਾਂ ਦੇ ਵਿੱਚ ਜਿੰਨੇ ਸਿਆਣੇ ਸਿੱਖ ਸਨ,
0: ਕਰ ਕੋ ਜੋਰ ਤਬਾਕ ਬਖਾਨੀ,
1: ਉਹਨਾਂ ਨੇ ਬੜੀ ਭਾਵਨਾ ਨਾਲ ਸਾਧ ਸੰਗਤ ਜੀ ਹੱਥ ਜੋੜੇ ਸਤਿਗੁਰੂ ਜੀ ਦੇ ਸਨਮੁਖ ਅਤੇ ਇਹ ਬੇਨਤੀ ਕੀਤੀ ਹੈ।
0: ਰਾਵਰ ਨੇ ਗੁਰਦਰੋਹੀ ਗਹਿਓ।
1: ਕਹਿਣ ਲੱਗੇ ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਗੁਰੂ ਦਾ ਧਰੋਹੀ ਜਿਹਨੇ ਗੁਰੂ ਨਾਲ ਧਰੋਹ ਕਮਾਇਆ ਹੈ, ਗੁਰੂ ਨੂੰ ਕਈ ਤਰ੍ਹਾਂ ਦੇ ਕਸ਼ਟ ਦਿੱਤੇ ਅਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਉਸ ਦੁਸ਼ਟ ਨੂੰ ਉਸ ਪਾਪੀ ਨੂੰ ਆਪ ਜੀ ਨੇ ਫੜਿਆ ਹੈ, ਗ੍ਰਿਫਤਾਰ ਕੀਤਾ ਹੈ।
0: ਸੁਣ ਆਨੰਦ ਬੋਲਿਓ, ਸੰਗਤ ਸੁਣ ਆਨੰਦ ਬੋਲਿਓ,
1: ਸੰਗਤ ਸੁਣ ਆਨੰਦ ਬੋਲਿਓ। ਅਤੇ ਜਦੋਂ ਇੱਥੋਂ ਦੀ ਸੰਗਤ ਨੇ ਸੁਣਿਆ ਕਿ ਆਪ ਜੀ ਨੇ ਗੁਰੂ ਦੋਖੀ ਨੂੰ ਫੜਿਆ ਹੈ, ਉਹਨੂੰ ਕੀਤੇ ਹੋਏ ਕਰਮਾਂ ਦੀ ਸਜ਼ਾ ਦਿੱਤੀ ਹੈ, ਇੱਥੋਂ ਦੀ ਸੰਗਤ ਇਹ ਗੱਲ ਸੁਣ ਕੇ ਬੜੀ ਆਨੰਦਿਤ ਹੋਈ ਹੈ।
0: ਨਹਿ ਜੀਵਤ ਕੋ ਛੋਰਨ ਦੀਜੈ।
1: ਮਹਾਰਾਜ ਸਾਡੀ ਬੇਨਤੀ ਹੈ ਕਿ ਉਸ ਪਾਪੀ ਨੂੰ ਹੁਣ ਜਿਉਂਦਿਆਂ ਨਾ ਛੱਡਿਓ, ਕਿਉਂਕਿ ਉਹਨੇ ਬਹੁਤ ਵੱਡਾ ਪਾਪ ਕੀਤਾ, ਬੜੀ ਵੱਡੀ ਗੁਰੂ ਦੀ ਅਵਗਿਆ ਕੀਤੀ ਹੈ।
0: ਦੀਰਘ ਅਪਰਾਧੀ ਲੱਖ ਲੀਜੈ।
1: ਮਹਾਰਾਜ ਬਹੁਤ ਵੱਡਾ ਅਪਰਾਧੀ ਹੈ, ਬਹੁਤ ਵੱਡਾ ਪਾਪੀ, ਉਸ ਨੂੰ ਜਾਣਨਾ ਕਰੋ।
0: ਜਥਾ ਸ਼ਕਤ ਹਮ ਯਤਨ ਕਰੀ ਤਬ।
1: ਮਹਾਰਾਜ ਜਥਾ ਯੋਗ ਉਸ ਸਮੇਂ ਅਸੀਂ ਯਤਨ ਕੀਤੇ ਸਨ।
0: ਇੱਕ ਨਾ ਚੱਲਣ ਦੀਨ ਬਿਰਥੀ ਸਭ।
1: ਮਹਾਰਾਜ ਇਸ ਪਾਪੀ ਨੇ ਸਾਡਾ ਇੱਕ ਵੀ ਯਤਨ ਨਹੀਂ ਚੱਲਣ ਦਿੱਤਾ, ਸਾਰੇ ਸਾਡੇ ਕੀਤੇ ਯਤਨ ਇਹਨੇ ਵਿਅਰਥ ਕਰ ਦਿੱਤੇ। ਗੁਰੂ ਮਹਾਰਾਜ ਜੀ ਨੂੰ ਇਸ ਪਾਪੀ ਤੋਂ ਛਡਾਉਣ ਵਾਸਤੇ ਇਹ ਸੰਗਤਾਂ ਕਹਿ ਰਹੀਆਂ, ਸਿੱਖ ਕਹਿ ਰਹੇ, ਮਹਾਰਾਜ ਅਸੀਂ ਬੜੇ ਯਤਨ ਕੀਤੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਅਸੀਂ ਇਸ ਪਾਪੀ ਦੇ ਘਰ ਵਿੱਚੋਂ ਬਾਹਰ ਲੈ ਆਈਏ, ਪਰ ਇਸ ਪਾਪੀ ਨੇ ਸਾਡੀ ਕੋਈ ਗੱਲ ਜਿਹੜੀ ਹੈ ਬਾਦਸ਼ਾਹ ਤੱਕ ਪਹੁੰਚਣ ਨਹੀਂ ਦਿੱਤੀ, ਸਾਡਾ ਕੋਈ ਯਤਨ ਜਿਹੜਾ ਸੀ ਉਹਨੂੰ ਕਾਮਯਾਬ ਨਹੀਂ ਹੋਣ ਦਿੱਤਾ, ਸਾਡੇ ਸਾਰੇ ਜਿਹੜੇ ਯਤਨ ਇਸ ਨੇ ਵਿਅਰਥ ਕਰ ਦਿੱਤੇ।
0: ਸੰਜਤ ਕਰੀ।
1: ਮਹਾਰਾਜ ਉਸ ਵੇਲੇ ਇਸ ਪਾਪੀ ਨੇ ਆਪਣੇ ਘਰ ਦੇ ਜਿਹੜੇ ਦਰਵਾਜ਼ੇ ਸਨ ਉਹ ਬੰਦ ਕਰ ਲਏ ਸਨ।
0: ਗੁਰਨੇ ਪਿਖਣ ਦੇ ਪਰ ਹਰੀ।
1: ਜਦੋਂ ਅਸੀਂ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਤੇ ਸਾਨੂੰ ਗੁਰੂ ਦੇ ਦਰਸ਼ਨ ਨਹੀਂ ਸੀ ਕਰਨ ਦਿੰਦਾ, ਪਿੱਛੇ ਮੋਹਰ ਦਿੰਦਾ ਸੀ।
0: ਜੁਗ ਲੋਕਨ ਇਸ ਨਰਕ ਭੁਗਾਵੋ।
1: ਮਹਾਰਾਜ ਦੋਵਾਂ ਲੋਕਾਂ ਵਿੱਚ ਇਹ ਨਹੀਂ ਵੀ ਇਹ ਪਰਲੋਕ ਵਿੱਚ ਜਾ ਕੇ ਨਰਕ ਭੋਗੇ, ਇੱਥੇ ਵੀ ਇਹਨੂੰ ਨਰਕ ਭੁਗਾਉਣਾ ਕਰੋ, ਦੋਨਾਂ ਲੋਕਾਂ ਵਿੱਚ ਇਹਨੂੰ ਨਰਕ ਦੀ ਜਿਹੜੀ ਸਜ਼ਾ ਹੈ।

0: ਮੁਖ ਤੇ ਤਬ ਫੁਰਮਾਇਓ।
1: ਸੰਗਤ ਦੀ ਬੇਨਤੀ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਸ਼੍ਰੀ ਮੁਖ ਤੋਂ ਇਹ ਵਚਨ ਕੀਤਾ।
0: ਜਿਮ ਇਨ ਕੀਨ ਤਥਾ ਫਲ ਪਾਇਓ।
1: ਮਹਾਰਾਜ ਕਹਿਣ ਲੱਗੇ, ਗੁਰੂ ਕੇ ਸਿੱਖੋ, ਤੁਹਾਡੀ ਬੜੀ ਭਾਵਨਾ ਹੈ ਗੁਰੂ ਪ੍ਰਤੀ, ਜਿਵੇਂ ਇਹਨੇ ਕਰਮ ਕੀਤਾ ਹੈ ਨਾ, ਉਸ ਤਰ੍ਹਾਂ ਦਾ ਇਹਨੂੰ

0: ਕਸ਼ਟ ਅਧਿਕਾਰੀ ਹੈ। ਬੜ ਕਸ਼ਟਨ ਕੋ ਇਹ ਅਧਿਕਾਰੀ, ਇਹ ਜਿਹੜਾ ਬਹੁਤ ਵੱਡੀ ਕਸ਼ਟਾਂ ਦਾ ਅਧਿਕਾਰੀ, ਇਹਨੂੰ ਵੱਡੇ ਦੁੱਖ ਜਿਹੜੇ ਹੈ ਕਸ਼ਟ ਮਿਲਣੇ ਚਾਹੀਦੇ ਹਨ।
1: ਉਭਾਰੀ
0: ਮਹਾਰਾਜ ਕਹਿੰਦੇ ਬਹੁਤ ਜ਼ਿਆਦਾ ਇਹ ਬਿਪਤਾ ਨੂੰ ਬੜੇ ਵੱਡੇ ਦੁੱਖ ਭੋਗੇਗਾ, ਇਹਨੂੰ ਕੋਈ ਬਚਾ ਨਹੀਂ ਸਕੇਗਾ, ਇਹਦਾ ਕਿਵੇਂ ਵੀ ਹੁਣ ਬਚਾ ਨਹੀਂ ਹੋਵੇਗਾ।
1: ਜੀਵਤ ਛੁੱਟਬੋ ਕਿਮ ਹੋਏ,
0: ਮਹਾਰਾਜ ਕਹਿੰਦੇ ਤੁਸੀਂ ਇਹਦੇ ਛੁੱਟਣ ਦੀ ਗੱਲ ਕਰਦੇ, ਹੁਣ ਜਿਉਂਦਾ ਨਹੀਂ ਛੁੱਟਦਾ, ਮਰ ਕਰਕੇ ਇਹਦੀ ਜਿਹੜੀ ਹੁਣ ਬੰਦ ਖਲਾਸੀ ਹੋਵੇ ਕਿ ਜਿਉਂਦਿਆਂ ਨਹੀਂ ਇਹਨੂੰ ਅਸੀਂ ਛੱਡਦੇ।
1: ਪਲਟ ਪਲਟ ਸੰਕਟ ਸਹਿਜ ਹੋਏ,
0: ਮਹਾਰਾਜ ਕਹਿੰਦੇ ਲੋਕ ਪਰਲੋਕ ਵਿੱਚ ਇਹ ਕੀਤੇ ਹੋਏ ਕਰਮਾਂ ਕਰਕੇ ਸੰਕਟ ਸਹਾਰੇਗਾ, ਦੁੱਖ ਸਹਾਰੇਗਾ।
1: ਸੁਣ ਸੰਗਤ ਸਗਰੀ ਹਰਖਾਈ,
0: ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁੱਖ ਤੋਂ ਸਾਧ ਸੰਗਤ ਜੀ ਸਾਰੀ ਸੰਗਤ ਨੇ ਵਚਨ ਸੁਣੇ ਨੇ ਨਾ ਲਾਹੌਰ ਜੀ ਨੇ, ਬਹੁਤ ਖੁਸ਼ ਹੋਈ ਹੈ।
1: ਬਹੁਰ ਗੁਰ ਆਗਿਆ ਪਾਈ,
0: ਗੁਰੂ ਕੀ ਆਗਿਆ ਪ੍ਰਾਪਤ ਕਰਕੇ ਸਿੱਖ ਸੰਗਤਾਂ ਉੱਠੀਆਂ ਹਨ।
1: ਚੰਦੂ ਚੰਡਾਲਨ ਬੀਚ,
0: ਜਿੱਥੇ ਇਸ ਚੰਦੂ ਨੂੰ ਚੰਡਾਲਾਂ ਦੇ ਵਿੱਚ ਸਾਧ ਸੰਗਤ ਜੀ ਸੰਗਲਾਂ ਦੇ ਨਾਲ ਬੰਨਿਆ ਹੋਇਆ ਹੈ।
1: ਅੱਗੇ ਬਲੋਕਨ ਬੈਠਿਓ ਨੀਚ,
0: ਇਸ ਨੀਚ ਨੂੰ ਬੈਠੇ ਹੋਏ ਨੂੰ ਇਹ ਗੁਰੂ ਕੀ ਸਿੱਖ ਜਾ ਕੇ ਦੇਖਣ ਲੱਗੇ ਹਨ।
1: ਸਜਾਏ ਘਾਵ ਤਨ ਪਰੇ,
0: ਸਾਧ ਸੰਗਤ ਜੀ ਜਦੋਂ ਇਹਨੂੰ ਸਜ਼ਾ ਦਿੱਤੀ ਨਾ ਇਸ ਪਾਪੀ ਨੂੰ, ਜਦੋਂ ਇਹਨੂੰ ਮਾਰ ਮਾਰੀ ਹੈ ਇਹਦੇ ਸਰੀਰ ਤੇ, ਫਿਰ ਉਸ ਸਜ਼ਾ ਕਰਕੇ ਨਾ ਹੁਣ ਜ਼ਖਮ ਬਣ ਗਏ ਹਨ।
1: ਕਰਮ ਸਮੂਹਨ ਤੇ ਸੋ ਭਰੇ,
0: ਉਹਨਾਂ ਜ਼ਖਮਾਂ ਦੇ ਵਿੱਚ ਕੀੜੇ ਪੈ ਗਏ ਹੈ, ਸਾਰਾ ਸਰੀਰ ਇਹਦਾ ਹੁਣ ਕੀੜਿਆਂ ਦੇ ਨਾਲ ਭਰ ਗਿਆ, ਜਿੱਥੇ ਜਿੱਥੇ ਵੀ ਸਰੀਰ ਤੇ ਜ਼ਖਮ ਹੋਇਆ ਹੈ ਉੱਥੇ ਉੱਥੇ ਸਾਧ ਸੰਗਤ ਜੀ ਦੇ ਕੀੜੇ ਪੈ ਗਏ, ਕੀੜੇ ਚੱਲ ਰਹੇ ਹਨ।
1: ਆਖਣ ਤੇ ਅੰਧਾ ਹੋਏ ਗਿਓ,
0: ਇੰਨੀ ਮਾਰ ਪਈ ਹੈ ਸਿਰ ਵਿੱਚ, ਇੰਨੀ ਛਿੱਤਰ ਵੱਜੀ ਹੈ ਸਾਧ ਸੰਗਤ ਜੀ ਅੱਖਾਂ ਤੋਂ ਅੰਨਾ ਹੋ ਗਿਆ ਹੈ।
1: ਨੀਚ ਗਰੀਬ ਸਿਰ ਊਚ ਨਾ ਕਿਓ,
0: ਜੇ ਆਪਣੇ ਧੌਣੇ ਨੇ ਨੀਵੀਂ ਕੀਤੀ ਹੈ, ਦੇਖਦਾ ਤੇ ਨਹੀਂ ਹੈ, ਇਸ ਕਰਕੇ ਹੁਣ ਸਿਰ ਵੀ ਜਿਹੜਾ ਇੰਨੇ ਸਾਧ ਸੰਗਤ ਜੀ ਉੱਚਾ ਨਹੀਂ ਕੀਤਾ, ਠਾਂ ਨੂੰ ਸੁੱਟ ਕੇ ਬੈਠਾ ਹੈ।
1: ਕਬ ਕਬ ਤਨ ਤੇ ਕਿਰਮ ਨਿਕਾਸੀ,
0: ਸਾਧ ਸੰਗਤ ਜੀ ਕਦੇ ਕਦੇ ਆਪਣੇ ਸਰੀਰ ਦੇ ਵਿੱਚੋਂ ਦੇਖਦਾ ਤੇ ਨਹੀਂ, ਜਦੋਂ ਖਾਰਿਸ਼ ਹੁੰਦੀ ਹੈ ਨਾ ਜਿੱਥੇ ਜ਼ਖਮ ਆ ਜਿੱਥੇ ਕੀੜੇ ਪਏ ਆ, ਜਦੋਂ ਹੱਥ ਲਾਉਂਦਾ ਹੈ ਤੇ ਉਹਦੇ ਵਿੱਚੋਂ ਕੀੜੇ ਨਿਕਲਦੇ ਹਨ।
1: ਗੰਧ ਅਦਕ ਬਹਿ ਕਿਮ ਪਾਸਾ,
0: ਇਹਦੇ ਸਰੀਰ ਦੇ ਵਿੱਚੋਂ ਬਹੁਤ ਭੈੜੀ ਬਦਬੂ ਆ ਰਹੀ ਹੈ, ਕੋਈ ਇਹਦੇ ਕੋਲ ਬੈਠਦਾ ਹੀ ਨਹੀਂ, ਕਿਵੇਂ ਬਹਿ ਸਕਦਾ, ਕਿਉਂਕਿ ਇਹਦੇ ਸਰੀਰ ਦੇ ਵਿੱਚੋਂ ਕਿਰਮਾ ਕਰਕੇ ਇੰਨੀ ਭੈੜੀ ਬਦਬੂ ਆ ਰਹੀ ਹੈ।
1: ਕੁਸ਼ਕ ਮਾਰ ਕਰ ਮੁਰੇ,
0: ਗੁਰੂ ਕਾ ਹੁਕਮ ਸੀ ਕਿ ਜਦੋਂ ਵੀ ਕੋਈ ਸਿੱਖ ਇਹਦੇ ਕੋਲ ਜਾਵੇ ਇਹਨੂੰ ਵੇਖੇ ਨਾ, ਇਹਦੇ ਪੰਜ ਛਿੱਤਰ ਮਾਰੇ ਗਏ ਤੇ ਸੀ ਇਹਨੂੰ ਸਜ਼ਾ ਦੇਣ ਵਾਸਤੇ, ਪਰ ਇਹਦੀ ਹਾਲਤ ਜਦੋਂ ਵੇਖੀ ਹੈ, ਇਹਦੇ ਕੋਲੋਂ ਜਦੋਂ ਬਦਬੂ ਆਉਂਦੀ ਹੈ ਨਾ, ਸਤਿਸੰਗ ਜੀ ਕੁਝ ਕੀ ਛਿੱਤਰ ਮਾਰੇ ਤੇ ਇਹ ਸੰਗਤ

0: ਮਾਰੇ ਸਿੱਖ ਸੰਗਤਾਂ ਨੇ ਜਦੋਂ ਇਹਦੀ ਹਾਲਤ ਵੇਖੀ ਹੈ ਨਾ, ਅਤੇ ਬਹੁਤੀਆਂ ਇਹਦੀ ਜੁੱਤੀਆਂ ਨੇ ਮਾਰੀਆਂ, ਮਨ ਵਿੱਚ ਸੋਚਿਆ ਕਿਤੇ ਮਾਰੀ ਨਾ ਜਾਵੇ, ਅਜੇ ਇਹਨੂੰ ਰਹਿੰਦੀ ਜਿਹੜੀ ਸਜ਼ਾ ਹੈ ਉਹ ਨਰਕਾਂ ਦੀ ਇੱਥੇ ਭਗਾਉਣੀ ਹੈ।
1: ਸੰਗਤ ਆਪਣੇ ਸਦਨ ਸੁਧਾਰੀ।
0: ਇਸ ਤਰ੍ਹਾਂ ਸਾਧ ਸੰਗਤ ਜੀ ਇਸ ਪਾਪੀ ਨੂੰ ਇਹਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਸਤਿਗੁਰੂ ਜੀ ਨੇ ਸੰਗਤ ਕੋਲੋਂ ਦਵਾਈ ਹੈ ਅਤੇ ਸੰਗਤਾਂ ਆਪਣੇ ਘਰ ਨੂੰ ਗਈਆਂ ਹਨ।
1: ਕਿਰਤ ਗੁਰ ਕੀ ਬਦਨ ਉਚਾਰੀ।
0: ਆਪਣੇ ਮੁਖ ਤੋਂ ਲਾਹੌਰ ਦੀਆਂ ਸੰਗਤਾਂ ਨੇ ਗੁਰੂ ਦੀ ਕੀਰਤੀ ਉਚਾਰਨ ਕੀਤੀ ਹੈ।
1: ਹਰ ਗੋਬਿੰਦ ਧੰਨ ਮਹਾਨੀ।
0: ਇਹ ਸੰਗਤਾਂ ਗੁਰੂ ਦੀ ਵਡਿਆਈ ਕਰ ਰਹੀਆਂ, ਕੀ ਕਹਿ ਰਹੀਆਂ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬਹੁਤ ਮਹਾਨ ਨੇ, ਬੜੀ ਧੰਨ ਹਨ।
1: ਪਿਤਾ ਬਦਲਾ ਲੀਨੋ ਰਿਪਹਾਨੀ।
0: ਆਪਣੇ ਪਿਤਾ ਦਾ ਜਿਹੜਾ ਦੁਸ਼ਮਣ ਸੀ ਉਸ ਵੈਰੀ ਨੂੰ ਸਜ਼ਾ ਦੇ ਕੇ ਉਹਦਾ ਨਾਸ਼ ਕਰਕੇ ਆਪਣੀ ਪਿਤਾ ਦੀ ਮੌਤ ਦਾ, ਆਪਣੀ ਪਿਤਾ ਦੀ ਸ਼ਹਾਦਤ ਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬਦਲਾ ਲਿਆ ਹੈ। ਸਤਿਸੰਗ ਜੀ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲਾਹੌਰ ਦੇ ਵਿੱਚ 15 ਦਿਨ ਬਤੀਤ ਕੀਤੇ ਹਨ।

0: ਪਾਤਸ਼ਾਹ ਸਤਿਗੁਰੂ ਜੀ ਨੂੰ ਆਪਣੇ ਪਾਸ ਦਰਸ਼ਨ ਕਰਨ ਵਾਸਤੇ ਬੇਨਤੀ ਕਰਕੇ ਬੁਲਾਉਂਦਾ ਹੈ।
1: ਦਰਸ਼ਨ ਕਰੀ ਬੋਲ ਹਰ ਖਾਵੈ,
0: ਅਤੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਦੇ ਵਚਨਾਂ ਨੂੰ ਸੁਣ ਕੇ ਬੜਾ ਬਾਦਸ਼ਾਹ ਖੁਸ਼ ਹੁੰਦਾ ਹੈ।
1: ਸਿੱਖ ਸੇਵਕ ਦਰਸ਼ਨ ਤੇ,
0: ਅਤੇ ਲਾਹੌਰ ਦੇ ਜਿਹੜੇ ਸਿੱਖ ਸੇਵਕ ਨੇ ਉਹ ਵੀ ਸਤਿਗੁਰੂ ਜੀ ਦੇ

0: ਪ੍ਰਾਪਤ ਕਰਕੇ ਗੁਰੂ ਕੇ ਸਿੱਖ ਬੜੇ ਖੁਸ਼ ਹੋ ਰਹੇ ਹਨ।
1: ਦੇਸ਼ ਵਿਦੇਸ਼ਾਂ ਸੰਗਤ ਆਵੇ,
0: ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਲਾਹੌਰ ਦੀ ਧਰਤੀ ਤੇ ਸਿੱਖ ਸੰਗਤਾਂ ਆ ਰਹੀਆਂ ਹਨ।
1: ਬੰਦੇ ਸਤਿਗੁਰ ਭੇਟ ਚੜਾਵੇ,
0: ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸੰਗਤਾਂ ਵੰਦਨਾ ਕਰਦੀਆਂ ਨੇ ਅਤੇ ਜੋ ਉਹਨਾਂ ਕੋਲ ਭੇਟਾ ਹੁੰਦੀ ਹੈ ਪ੍ਰੇਮ ਭੇਟਾ ਉਹ ਸਤਿਗੁਰੂ ਜੀ ਦੇ ਅੱਗੇ ਰੱਖਦੇ ਹਨ। ਸਤਸੰਗ ਜੀ ਨਿਤ ਪ੍ਰਤੀ ਨਵੀਆਂ ਨਵੀਆਂ ਖੁਸ਼ੀਆਂ ਗੁਰੂ ਦੇ ਦਰਬਾਰ ਵਿੱਚ ਹੋ ਰਹੀਆਂ ਹਨ। ਸਤਿਗੁਰੂ ਜੀ ਦੇ ਪਾਸ ਸੰਗਤਾਂ ਦੀ ਬੇਅੰਤ ਭੀੜ ਰਹਿੰਦੀ ਹੈ।
1: ਚੰਦੂਪੁਰ ਮੈਂ ਫੇਰ ਨਹੀਂ
0: ਚੰਦੂ ਨੂੰ ਲਾਹੌਰ ਦੇ

0: ਸ਼ਹੀਦ ਕੀਤਾ ਹੈ ਨਾ। ਸੰਗਤਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਿਹੜੇ ਇਹਨੇ ਤਸੀਹੇ ਦਿੱਤੇ ਹੈ ਉਹ ਇੱਥੇ ਦੇਖੇ ਹੈ, ਇਸ ਕਰਕੇ ਇਹਦੇ ਕੀਤੇ ਕਰਮਾਂ ਦੀ ਇਹਨੂੰ ਸਜ਼ਾ ਦੇਣ ਵਾਸਤੇ ਇੱਥੇ ਇਸ ਨਗਰ ਵਿੱਚ ਫੇਰਨਾ ਕਰੀਏ।
1: ਇਸ ਪਾਪੀ ਕੀ ਦਸ਼ਾ ਕੁਢਾਲੀ।

0: ਨਗਰ ਦੇ ਜਿਹੜੇ ਮਨੁੱਖ ਅਤੇ ਇਸਤਰੀਆਂ ਨੇ ਉਹ ਵੇਖ ਲੈਣ ਕਿ ਜਿਹੜਾ ਇਹਨੇ ਖੋਟਾ ਕਰਮ ਕੀਤਾ ਹੈ ਉਸ ਕਰਕੇ ਇਹਦੀ ਬਹੁਤ ਬੁਰੀ ਹਾਲਤ ਹੋਈ ਹੈ, ਇਹਨੂੰ ਭੈੜੀ ਸਜ਼ਾ ਮਿਲੀ ਹੈ, ਇਹਦੇ ਸਰੀਰ ਦੇ ਵਿੱਚ ਕੀੜੇ ਪੈ ਚੁੱਕੇ ਹਨ।
1: ਸਤਿਗੁਰ ਕੋ ਬਦਲੋ ਔਰ ਜਾਨੇ,
0: ਨਾਲੇ ਸੰਗਤਾਂ ਜਾਣ ਲੈਣ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਦਾ ਬਦਲਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਗੁਰੂ ਕੇ ਸਿੱਖਾਂ ਨੇ ਇਸ ਪਾਪ

ਐਸੀ ਭਾਵਨਾ ਭਾਈ ਜੇਠਾ ਜੀ ਦੇ ਮਨ ਵਿੱਚ ਹੈ ਕਿ ਇਸ ਪਾਪੀ ਨੂੰ ਇਸ ਲਾਹੌਰ ਦੇ ਵਿੱਚ ਫੇਰ ਕੇ ਸੰਗਤਾਂ ਦੇ ਮਨ ਦੀ ਜਿਹੜੀ ਭਾਵਨਾ ਹੈ ਅਤੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਭੁਲੇਖ ਹੈ ਉਹ ਦੂਰ ਕੀਤਾ ਜਾਵੇ, ਕਿਤੇ ਇਹਨਾਂ ਮਨ ਵਿੱਚ ਰਹਿ ਜਾਵੇ ਕਿ ਇਸ ਪਾਪੀ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੜਾ ਦੁੱਖ ਦਿੱਤਾ ਸੀ ਅਤੇ ਇਹ ਉਦਾਂ ਹੀ ਸੰਸਾਰ ਵਿੱਚੋਂ ਚਲਿਆ ਗਿਆ। ਇਸ ਕਰਕੇ ਇਹ ਭਾਈ ਜੇਠਾ ਜੀ ਦੀ ਭਾਵਨਾ ਹੈ। ਜਿਵੇਂ ਹੁਣ ਭਾਈ ਜੇਠਾ ਜੀ ਸਤਿਸੰਗ ਜੀ ਗੁਰੂ ਕੀ ਆਗਿਆ ਲੈ ਕੇ ਮਹਾਰਾਜ ਜੀ ਦੀ ਆਗਿਆ ਲੈ ਕੇ ਇਹਨੂੰ ਲਾਹੌਰ ਦੇ ਵਿੱਚ ਲੈ ਕੇ ਜਾਣਗੇ, ਇਹਨਾਂ ਨੂੰ ਸੰਗਤਾਂ ਨੂੰ ਇਸ ਪਾਪੀ ਦੇ ਸਨਮੁਖ ਲਿਜਾ ਕੇ ਇਹਦੇ ਕੀਤੇ ਹੋਏ ਕਰਮਾਂ ਦੀ ਸਜ਼ਾ ਦਿਵਾਉਣਗੇ। ਇਹ ਅਗਲੀ ਕਥਾ ਅਗਲਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਨੇ ਬੜੇ ਪਿਆਰ ਦੇ ਨਾਲ ਬੜੇ ਲੰਮੇ ਸਮੇਂ ਤੋਂ ਗੁਰੂ ਕੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੀਰ ਭਰਿਆ ਹੱਥ ਰੱਖਣ, ਚੜ੍ਹਦੀਆਂ ਕਲਾ ਕਰਨ, ਸੋ ਅਖੀਰਲੀਆਂ ਪੰਕਤੀਆਂ

ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀ, ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਆਓ, ਬੜੇ ਪਿਆਰ ਦੇ ਨਾਲ ਉਹਨਾਂ ਕੋਲੋਂ ਗੁਰੂ ਕੀ ਪਾਵਨ ਗੁਰਬਾਣੀ ਦਾ ਕੀਰਤਨ ਸਰਵਣ ਕਰਕੇ ਗੁਰੂ ਕੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕੋ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਾਵੈ ਧਾਏ। ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ। ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਾ ਧਿਆਨ ਤਰਕੇ। ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਨ ਬੰਨ ਕਟਵਾਏ ਖੋਪੜੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਦ ਕੀ ਪੈਜ। ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ। ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ। ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ। ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਮਹਾਰਾਜ ਆਪ ਜੀ ਦੀ ਕਿਰਪਾ ਸਦਕਾ ਅੱਜ ਦਿਨ ਬੁੱਧਵਾਰ ਸੰਧਿਆ ਵੇਲੇ ਵਿਸ਼ੇਸ਼ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸੰਗਤੀ ਰੂਪ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਬੱਚਿਆਂ ਵੱਲੋਂ ਸੋਹਦਾ ਰਹਿਰਾ ਸਾਹਿਬ ਬਾਣੀ ਦੇ ਜਾਪ ਕੀਤੇ ਉਪਰੰਤ ਗੁਰਬਾਣੀ ਕੀਰਤਨ ਕਥਾ ਵਿਚਾਰਾਂ ਚੌਪਈ ਸਾਹਿਬ ਜੀ ਦੀ ਬਾਣੀ ਦੇ ਜਾਪ ਛੇ ਪੌੜੀਆਂ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ। ਆਪ ਜੀ ਦੇ ਹਜ਼ੂਰ ਬੇਅੰਤ ਸੰਗਤਾਂ ਨੇ ਲੰਗਰ ਹਾਲ ਦੇ ਵਿੱਚ ਸੇਵਾਵਾਂ ਕਮਾਈਆਂ ਸਭ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਮਹਾਰਾਜ। ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਕਾਕਾ ਮਨਵੀਰ ਸਿੰਘ ਸੰਧੂ ਦੇ ਜਨਮਦਿਨ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਸਮੂਹ ਪਰਿਵਾਰ ਵੱਲੋਂ ਅੱਜ ਦੇ ਪੀਜੇ ਦੀ ਸੇਵਾ ਕੀਤੀ ਗਈ ਮਹਾਰਾਜ। ਕਾਕਾ ਮਨਵੀਰ ਸਿੰਘ ਦੇ ਸਿਰ 'ਤੇ ਆਪਣਾ ਮੇਰਾ ਭਰਿਆ ਹੱਥ ਰੱਖਣਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ ਮਾਤਾ ਪਿਤਾ ਦੇ ਆਗਿਆ ਕਰ ਹੋਣ ਦੀ ਸੋਝੀ ਬਖਸ਼ਿਸ਼ ਕਰਨੀ ਲੰਬੀ ਆਜੂ ਬਖਸ਼ਿਸ਼ ਕਰਨੀ ਵਿੱਦਿਆ ਦੇ ਦਾਨ ਬਖਸ਼ਿਸ਼ ਕਰਨੇ ਮਹਾਰਾਜ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀ। ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਆਪ ਜੀ ਭੋਗ ਲਾਓ। ਭੋਗ ਲੱਗਿਆ ਸੀਤ ਪ੍ਰਸਾਦ ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਜੋ ਵੀ ਛਕੇ ਆਪ ਜੀ ਦਾ ਨਾਮ ਸਤਿਨਾਮ ਸ੍ਰੀ ਵਾਹਿਗੁਰੂ
ਵਾਹਿਗੁਰੂ ਜਪੇ ਪਾਤਸ਼ਾਹ ਕਿਰਪਾ ਕਰਨੀ, ਪਾਵਨ ਪਿੱਤਰ ਅਸਥਾਨਾਂ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਆਰੰਭੇ ਹੋਏ ਬਿਲਡਿੰਗਾਂ ਦੇ ਕਾਰਜ ਰਾਸ ਕਰਨੇ, ਬੰਦੀ ਸਿੰਘਾਂ ਦੀ ਰਿਹਾਈ ਬਖਸ਼ਿਸ਼ ਕਰਨੀ, ਖਾਲਸਾ ਪੰਥ ਦੀ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ, ਜੋ ਆਪ ਜੀ ਦੇ ਪਾਵਨ ਪਿੱਤਰ ਅਸਥਾਨਾਂ ਅਤੇ ਲੰਗਰ ਹਾਲ ਦੇ ਵਿੱਚ ਵਿਘਨ ਪੈ ਰਹੇ ਹਨ, ਉਹਨਾਂ ਵਿਘਨਾਂ ਨੂੰ ਦੂਰ ਕਰਕੇ ਸੰਗਤਾਂ ਵਾਸਤੇ ਲੰਗਰ ਹਾਲ ਖੋਲ੍ਹਣ ਦੀ ਬਖਸ਼ਿਸ਼ ਕਰੋ, ਕਿਰਪਾ ਕਰੋ ਮਹਾਰਾਜ। ਸਮੂਹ ਸੇਵਾਦਾਰਾਂ ਦੇ ਸਿਰ 'ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਦੇ ਨਾਲ ਆਪਣੇ ਦਰ ਦੀਆਂ ਸੇਵਾਵਾਂ ਕਰਨ ਦੀ ਵੱਲ ਵੱਲ ਸਮਰੱਥਾ ਬਖਸ਼ਿਸ਼ ਕਰਨੀ, ਬਿਰਧਵਾਣੀ ਦੀ ਲਾਜ ਰੱਖਣੀ ਮਹਾਰਾਜ, ਮਿਹਰਾਂ ਕਰਨੀਆਂ। ਕਿਰਪਾ ਕਰੋ ਪਾਤਸ਼ਾਹ, ਪਾਵਨ ਪਿੱਤਰ ਹੁਕਮਰਾਂ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਉਪਰੰਤ ਆਪ ਜੀ ਦੇ ਵਸਤਰਾਂ ਦੀ ਸੇਵਾ ਕਰਨ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਆਇਆ ਸਫਲ ਤਾਹੂ ਕੋ ਗਣੀਐ, ਜਸ ਰਸਨ ਹਰ ਹਰ ਜਸ ਭਨੀਐ,
2: ਆਏ ਬਸੈ ਸਾਧੂ ਕੈ ਸੰਗੇ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਦਿਗੁਰ ਏ ਨਮਹ, ਜੁਗਾਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਉ ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ਼ ਤਨ ਮਾਹਿ ਮਿਟਾਵੈ। ਸਿਮਰ ਜਸ ਬਿਸੰਭਰੀ ਕੈ, ਨਾਮ ਜਪਤਾ ਗਨ ਤਨਿ ਕੈ। ਵੇਦ ਪੁਰਾਣ ਸਿਮਰ ਸੋਧਾ ਖਿਰ, ਕੀਨੇ ਰਾਮ ਨਾਮੇ ਕਾ ਖਿਰ। ਕਿਨਕਾ ਏਕ ਜਹ ਜੀਅ ਵਸਾਵੈ, ਤਾਂ ਕਿ ਮਹਿਮਾ ਗਨਿ ਨ ਆਵੈ। ਕਾਂਖੀਏ ਕੈ ਤਰਸ ਤੁਹਾਰੂ, ਨਾਨਕ ਸੰਗ ਮੋਹਿ ਉਧਾਰੂ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕੇ ਸਿਮਰਨ ਗਰਭ ਨ ਵਸਾਇ, ਪ੍ਰਭ ਕੇ ਸਮੁੰ ਦੁਖ ਜਮ ਨਸਾਇ। ਪ੍ਰਭ ਕੇ ਸਮੁੰ ਕਾਲ ਪਰ ਹਰਾਇ, ਪ੍ਰਭ ਕੇ ਸਮੁੰ ਦੁਸ਼ਮਣ ਟਰੈ। ਪ੍ਰਭ ਸਿਮਰਤ ਕਛੁ ਵਿਘਨ ਨ ਲਾਗੈ, ਪ੍ਰਭ ਕੇ ਸਿਮਰਨ ਆਨੰਦ ਨ ਜਾਗੈ। ਪ੍ਰਭ ਕੇ ਸਮੁੰ ਭਾਵ ਨ ਵਿਆਪੈ, ਪ੍ਰਭ ਕੇ ਸਮੁੰ ਦੁਖ ਨ ਸੰਤਾਪੈ। ਪ੍ਰਭ ਕੇ ਸਮੁੰ ਸਾਧੁ ਕੇ ਸੰਗ, ਸਰਬ ਨਿਧਾਨ ਨਾਨਕ ਹਰੰਗ। ਪ੍ਰਭ ਕੇ ਸਿਮਰਨ ਰਿਧ ਸਿਧ ਨਾਉ ਨਿਧ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੇ ਸਿਮਰਨ ਜਪ ਤਾ ਪੂਜਾ, ਪ੍ਰਭ ਕੇ ਸਿਮਰਨ ਬਿੰਸਾ ਦੂਜਾ। ਪ੍ਰਭ ਕੇ ਸਿਮਰਨ ਤੀਰਥ ਸਨਾਨੀ, ਪ੍ਰਭ ਕੇ ਸਿਮਰਨ ਤਰਕ ਹਮਾਨੀ। ਪ੍ਰਭ ਕੇ ਸਿਮਰਨ ਹੋਏ ਸੁਫਲਾ, ਪ੍ਰਭ ਕੇ ਸਿਮਰਨ ਸੁਫਲ ਫਲਾ। ਸ੍ਰੀ ਸਿਮਰਹਿ ਜਨਾਬ ਸਿਮਰਾਈ, ਨਾਨਕ ਤਾ ਕੈ ਲਾਗੋ ਪਾਈ। ਪ੍ਰਭ ਕੇ ਸਿਮਰਨ ਸਭ ਦੂਜਾ, ਪ੍ਰਭ ਕੇ ਸਿਮਰਨ ਉਦਰ ਮੂਚਾ। ਪ੍ਰਭ ਕੇ ਸਿਮਰਨ ਤਰਸਨਾ ਬੋਝਾਏ, ਪ੍ਰਭ ਕੇ ਸਿਮਰਨ ਸਭ ਕੇ ਸੋਜਾਏ। ਪ੍ਰਭ ਕੇ ਸਿਮਰਨ ਨਾਹ ਜਮ ਤਰਾਸਾ, ਪ੍ਰਭ ਕੇ ਸਿਮਰਨ ਪੂਰਨ ਆਸਾ। ਪ੍ਰਭ ਕੇ ਸਿਮਰਨ ਮਨ ਕੀ ਮਰ ਜਾਏ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਏ। ਪ੍ਰਭ ਜੀ ਵਸਹਿ ਸਾਧੁ ਕ੍ਰਿਸ਼ਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੇ ਸਿਮਰਹਿ ਸੀ ਧਨਵੰਤੀ, ਪ੍ਰਭ ਕੇ ਸਿਮਰਹਿ ਸੀ ਪਾਤਵੰਤੀ, ਪ੍ਰਭ ਕੇ ਸਿਮਰਹਿ ਸੀ ਜਨ ਪ੍ਰਵਾਨ। ਪ੍ਰਭ ਕੋ ਸਿਮਰਹਿ ਸੀ ਪੁਰਖ ਪ੍ਰਧਾਨ, ਪ੍ਰਭ ਕੇ ਸਿਮਰਹਿ ਸੀ ਵੀ ਮਹਤਾ ਜੀ। ਪ੍ਰਭ ਕੇ ਸਿਮਰਹਿ ਸੀ ਸਰਬਗਿਰਾਜ ਜੀ, ਪ੍ਰਭ ਕੇ ਸਿਮਰਹਿ ਸੀ ਸੁਖਵਾਸੀ। ਪ੍ਰਭ ਕੇ ਸਿਮਰਹਿ ਸਦਾ ਅਵਨਾਸੀ, ਸਿਮਰੰਤੀ ਲਾਗੇ ਜਨਾਬ ਦਯਾਲਾ, ਨਾਨੂ ਜਨਕ ਮੰਗਰ ਵਾਲਾ। ਪ੍ਰਭ ਕੇ ਸਿਮਰਹਿ ਸੀ ਪਰਉਪਕਾਰੀ, ਪ੍ਰਭ ਕੋ ਸਿਮਰਹਿ ਤਨ ਸਦ ਬਲਹਾਰੀ। ਪ੍ਰਭ ਕੇ ਸਿਮਰਹਿ ਸੀ ਮੁਖ ਸੁਹਾਵੀ, ਪ੍ਰਭ ਕੇ ਸਿਮਰਹਿ ਤਨ ਸੁਖ ਵਿਹਾਵੈ। ਪ੍ਰਭ ਕੇ ਸਿਮਰਹਿ ਤਨ ਆਤਮ ਜੀਤਾ, ਪ੍ਰਭ ਕੇ ਸਿਮਰਹਿ ਤਨ ਨਿਰਮਲ ਰੀਤਾ। ਪ੍ਰਭ ਕੇ ਸਿਮਰਹਿ ਤਨ ਆਨੰਦ ਕਨੇਰੇ, ਪ੍ਰਭ ਕੇ ਸਿਮਰਹਿ ਬਸ ਹਰ ਨੀਰੇ। ਸੰਤ ਕਿਰਪਾ ਤੇ ਆਨੰਦ ਨ ਜਾਗ, ਨਾਨਕ ਸਿਮਰਨ ਪੂਰਾ ਭਾਗ। ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬ ਹੋਣਾ ਚੂਰੇ। ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ। ਪ੍ਰਭ ਕੇ ਸਿਮਰਨ ਨਿਹ ਚਲਾਸਨ, ਪ੍ਰਭ ਕੇ ਸਿਮਰਨ ਕਮਰ ਵਿਗਾਸਨ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤਨ ਪਾਰ। ਸਿਮਰਹਿ ਸੀ ਜਨ ਜਿਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ। ਹਰਿ ਸਿਮਰਨ ਕਰ ਭਗਤ ਪ੍ਰਗਟਾਇ, ਹਰਿ ਸਿਮਰਨ ਲਗ ਵੇਦ ਉਪਾਇ। ਹਰਿ ਸਿਮਰਨ ਭਇ ਸਿਧ ਜਤਿ ਦਾਤਿ, ਹਰਿ ਸਿਮਰਨ ਨੀਚ ਚਹ ਕੁੰਟ ਜਾਤਿ। ਹਰਿ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰਿ ਕਾਰਨ ਕਰਨਾ। ਹਰਿ ਸਿਮਰਨ ਕੀ ਹੋ ਸਕਦੇ ਆਕਾਰ, ਹਰਿ ਸਿਮਰਨ ਮਹਿ ਨਿਰੰਕਾਰ। ਕਰ ਕਿਰਪਾ ਜਿ ਸਭ ਬੁਝਾਇਆ, ਨਾਨਕ ਗੁਰਮੁਖ ਹਰਿ ਸਿਮਰਨ ਤਿਨ ਪਾਇਆ। ਸਲੋਕ ਦੀਨ ਦਰਦ ਦੁਖ ਪੰਜਨਾ, ਕਟ ਕਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਪ੍ਰਭ ਸਾਥ। ਅਸ਼ਟਪਦੀ ਜਹਮਾਤ ਪਿਤਾ ਸੁਤਮੀਤ ਨਾ ਪਾਈ, ਮਨੂਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਪਾਇਆ ਦੂਜਾ ਦਲ, ਤਹਿ ਕੇਵਲ ਨਾਮ ਸੰਗ ਤੇਰੇ ਚੱਲੈ। ਜਹ ਮੁਸਕਲ ਹੋਇਆ ਦੁਪਾਰੀ, ਹਰਿ ਕੋ ਨਾਮ ਖਿਨ ਵਾਹਿ ਉਧਾਰੀ। ਅਨਕ ਪੁਨਃ ਚਰਨ ਕਰਤ ਨਹੀਂ ਤਾਰਾ, ਹਰਿ ਕੋ ਨਾਮ ਕੂੜ ਪਾਪ ਪਰ ਹਰੈ। ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਇਆ ਵਹਿ ਸੁਖ ਗਨੇਰੇ। ਸਗਲ ਸ੍ਰੇਸ਼ਟ ਪਰਾਜਾ ਦੁਖੀਆ, ਹਰਿ ਕੋ ਨਾਮ ਜਪ ਤੋਏ ਸੁਖੀਆ। ਲਹਿ ਕਰੂਰੀ ਬੰਧਨ ਪਰ ਹਰਿ ਕੋ ਨਾਮ ਜਪ ਤਨ ਇਸ ਤਾਰਾ। ਅਨਕ ਮਾਇਆ ਰੰਗ ਤੇਖ ਨਾਮ ਬੁਝਾਵੈ, ਹਰਿ ਕੋ ਨਾਮ ਜਪ ਆਗ ਆਵੈ। ਜਿਹ ਮਾਰ ਗਿਹ ਜਾਤ ਅਕੇਲਾ, ਤਹਿ ਹਰ ਨਾਮ ਸੰਗਤ ਸੁਹਿਲਾ। ਸਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ। ਛੂਟਤ ਨਹੀਂ ਕੂਟ ਲਖ ਬਾਹੀ, ਨਾਮ ਜਪਤ ਤਹਿ ਪਾਰ ਪਰਾਹੀ। ਅਨਕ ਵਿਘਨ ਜਹ ਆਏ ਸੰਘਰ, ਹਰਿ ਕੋ ਨਾਮ ਤਤਕਾਲ ਉਧਾਰੈ। ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬੂ ਨ ਤੋਇ, ਹਰਿ ਕੋ ਨਾਮ ਕੂਟ ਪਾਪ ਖੋਇ। ਸਨਾਮ ਜਪ ਹਮਰ ਰੰਗ ਨਾਨੁ ਪਾਈਐ, ਸਾਧ ਕੈ ਸੰਗ। ਜਿਹ ਮਾਰ ਕੇ ਗਨ ਜਾਹ ਨ ਕੋਸਾ, ਹਰਿ ਕਾ ਨਾਮ ਊਹ ਸੰਗ ਤੋਸਾ। ਜਿਹ ਪੈਡ ਮਹੰਦ ਗੁਬਾਰਾ, ਹਰਿ ਕਾ ਨਾਮ ਸੰਗ ਯਾਰਾ। ਜਹਾਂ ਪੰਥ ਤੇਰਾ ਕੋ ਨ ਸੰਜਾਨੂ, ਹਰਿ ਕਾ ਨਾਮ ਤਹਿ ਨਾਲ ਪਛਾਨੂ। ਜਿਹ ਮਹਾ ਪਾਇਆ ਤਬਦ ਬਹੁ ਕਾਮ, ਤਹਿ ਹਰਿ ਕੇ ਨਾਮ ਕੀ ਤੂੰ ਉਪਰ ਸ਼ਾਮ। ਜਹਾਂ ਤ੍ਰਿਖਾਮਾ ਤੋ ਜਾ ਕਰ ਖੈ, ਤਹਿ ਨਾਨਕ ਹਰਿ ਹਰਿ ਅੰਮ੍ਰਿਤ ਬਰ ਖੈ। ਭਗਤ ਜਨਕ ਵਰਤ ਨਾਮ, ਸੰਤ ਜਨਕ ਮਨ ਬਿਸਰਾਮ। ਹਰਿ ਕਾ ਨਾਮ ਦਾਸ ਕੀ ਓਟ, ਹਰਿ ਕੇ ਨਾਮ ਦੁਰਜਨ ਕੋਟ।
ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਤ ਸਾਧ ਕਮਾਇਤ, ਹਰ ਜਨ ਕਹਿ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀ ਨੋ ਦਾਨ, ਮਨ ਧਨ ਰੰਗ ਰਤੀ ਰੰਗੀ ਕੈ, ਨਾਨਕ ਜਨ ਕਉ ਬਿਰ ਤਬ ਵੀ ਕੈ, ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕਾ ਨਾਮ ਜਨ ਕਉ ਤ੍ਰਉਤ ਭੁਗਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾਬੂ ਪਾਰਾ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋ ਬਹਿ ਪਾਈ, ਹਰ ਕਾ ਨਾਮ ਜਨ ਕਾ ਭੋਗ ਯੋਗ, ਹਰ ਨਾਮ ਜਪਤ ਕਾ ਸ਼ਨਾਹਿ ਵਿਯੋਗ, ਜਨ ਰਤਾ ਹਰ ਨਾਮ ਕਸੀਵਾ, ਨਾਨਕ ਪੂਜੈ ਹਰ ਹਰ ਦੇਵਾ, ਹਰ ਹਰ ਜਨ ਕਾ ਮਾਰਖ ਜਿਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕਾ ਊਟ ਸਤਾਣੀ, ਹਰ ਪ੍ਰਤਾਪ ਜਨ ਅਵਨ ਜਾਣੀ, ਓਤ ਪੋਤ ਜਨ ਹਰ ਰਸ ਰਾਤੀ ਸੁਨ ਸਮਾਇਆ, ਤੂ ਨਾਮ ਰਸ ਮਾਤੀ ਆਠ ਪਹਿਰ ਜਾਨ, ਹਰ ਹਰ ਜਪ ਪੈ ਹਰ ਕਾ ਭਗਤ ਪ੍ਰਗਟ, ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤ ਤਰੇ ਪਾਰ ਜਾਤੀ, ਹੋ ਹਰ ਕੋ ਨਾਮ ਕਾਮ ਦੀਨ, ਹਰ ਹਰ ਗੁਣ ਗਾਮ ਸਭ ਤੇ ਉੱਤਮ, ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ, ਨਾਮ ਕੀ ਮਹਿਮਾ ਸੰਤ ਰਤ ਵਸੈ, ਸੰਤ ਪ੍ਰਤਾਪ ਦੁਰਤ ਹਵਨ ਸਹਿ, ਸੰਤ ਸੰਗਤ ਭਾਗੀ ਪਾਏ, ਸੰਤ ਸੇਵਾ ਨਾਮ ਧਿਆਈਐ, ਨਾਮ ਤੁਲਕਾ ਸ਼ਵਰਨ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ, ਸਲੋਕ ਬਹਿ ਸਾਸਤ੍ਰ ਬਹਿ ਸਿਮਰਤੀ ਪੀਖੇ, ਸਰਬੈਠ ਢੋਲ ਪੂਜਤ ਨਾਹੀ, ਹਰ ਹਰਿ ਨਾਨਕ ਨਾਮ ਅਮੋਰ ਅਸ਼ਵਧੀ, ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਕਲ ਤਿਆਗ ਮਨ ਵਧੀ, ਫਿਰਿਆ ਅਨੁਕ ਪ੍ਰਕਾਰ ਕੀ, ਬਹਿ ਜਤਨਾ ਪੁਨਦਾਨ ਹੋਮੇ, ਬਹਿ ਰਤਨਾ ਸਰੀਰ ਕਟਾਏ, ਹੋਮ ਮੈਂ ਕਰ ਰਾਤੀ ਵਰਤ ਨਿਮ ਕਰੇ ਬਹਿ ਪਾਤੀ, ਨਹੀਂ ਤੁਲ ਰਾਮ ਨਾ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਕਬਾਰ, ਨੌ ਖੰਡ ਪ੍ਰਥਮੀ ਫਿਰਾਇ, ਚਿਰ ਜੀਵੈ ਮਹਾਂ ਉਦਾਸ, ਤਪੀ ਸਰਥੀ ਵੈਗਨ ਮਾਹੀ, ਹੋਮਦ ਪ੍ਰਾਨ ਕਨ ਕਾ ਸਵ ਹੈ ਵਰ ਪੁੰਮਦਾਨ, ਨਿਆਵਲੀ ਕਰਮ ਕਰ ਬਹਵਾ, ਸਨ ਜੈਨ ਵਰਗ ਸੰਜਮਤ ਸਾਧਨਾ, ਨਿਮਖ ਨਿਮਕਾਰ ਸਰੀਰ ਕਟਾਵੈ, ਤਾਓ ਪੀ ਹੋਮੈ ਮੈਲ ਨਾ ਜਾਵੈ, ਹਰ ਕੀ ਨਾਮ ਸਮ ਸਰ ਕਾ ਸ਼ਨਾਹ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ, ਨਾਨ ਕਾਮਦਾ ਤੀਰਥ ਦੇਹ ਛੁਟਾਇ, ਕਰਮ ਕੁਮਾਰ ਮੰਦ ਹੁਟਾਇ, ਸੋਚ ਕਰੈ ਦਿਨ ਸਰ ਰਾਤ, ਤੂੰ ਮਨ ਕੀ ਮੈਲ ਨਾ ਤੰਤੇ ਜਾ, ਤਿਸ ਦੇਹੀ ਕਾ ਵਹ ਸਾਧਨਾ ਕਰੈ, ਮਨ ਤੇ ਕਬੂ ਨਾ ਵਿਖਿਆ, ਟਰੈ ਜਲ ਤੋਇ ਬਹ ਦੇਹ ਅਨੀਤ, ਸੋਧ ਕਹਾ ਹੋਈ ਕਾ ਜੀ ਪੀਤ, ਮਨ ਹਰਿ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਉਦਰੀ ਪਤਤ ਬਹੁ ਊਚ, ਬਹੁਤ ਸਿਆਣ ਜਮ ਕਾ ਪਾਉ ਵਿਆ, ਭੈਨਕ ਯਤਨ ਕਰ ਤ੍ਰਿਸਨਾ ਧਰਾਪੈ, ਭੀਖ ਅਨੇਕ ਅਗਨ ਨਹੀਂ ਬੁਝੈ, ਕੋਟਿਓ ਪਰ ਦਰਗ ਨਹੀਂ ਸਿਜੈ, ਛੂਟ ਸਨਹ ਊਬ ਪੈ ਆਲ ਮੂਹੀ ਵਿਆਹ ਪਹਿਮਾਇ, ਜਲ ਵਰ ਕਰ ਤੂ ਸਗਲੀ ਜਮ ਡਾਨਾ, ਗੋਬਿੰਦ ਭਜਨ ਬਿਨ ਤੇਲ ਨਹੀਂ ਮਨ, ਹਰਿ ਕਾ ਨਾਮ ਜਪਤ ਦੁਖ ਜਾਇ, ਨਾਨਕ ਬੋਲੇ ਸਹਿਜ ਸੁਭਾਈ, ਚਾਰ ਪਦਾਰਥ ਜੇ ਕੋ ਮਾਂਗਾ ਸਾ ਜਨਕ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ ਹਰ ਹਨਾ ਵਰਦਾ ਸਤ ਗਾਵੈ, ਜੇ ਕੋ ਆਪਣੀ ਸੁਭਾ ਲੋਰਾ ਸਾ ਸੰਗ ਹਉਮੈ ਸ਼ੁਰੈ, ਜੇ ਕੋ ਜਨਮ ਮਰਨ ਤੇ ਡਰੈ ਸਾ ਜਨਕ ਸਰਣੀ ਪਰ, ਜਿਸ ਜਨ ਕਉ ਪ੍ਰਭ ਦਰਸ ਪਿਆ ਸਨਾ ਨੂੰ ਤਕ ਬੈਲ ਬੈਲ ਜਾ ਸਾ, ਸਗਲ ਪੁਰਖ ਮਹਾਂਪੁਰਖ ਪ੍ਰਧਾਨ ਸਾ ਸੰਗ, ਜਾ ਕੋ ਮਿਟੈ ਅਭਿਮਾਨ ਆਪਸ ਕਉ, ਜੋ ਜਾਣਾ ਨੀਚਾ ਸੋ ਗਣਿਆ ਸਭ ਤੂਚਾ, ਜਾ ਕਮਾਨ ਹੋਏ ਸਗਲ ਗਿਰੀਨਾ, ਹਰ ਹਨਾ ਦਿਨ ਘੱਟ ਘੱਟ ਜੀਨਾ, ਮਾਂ ਨੇ ਆਪਣੇ ਤੇ ਬੁਰਾ ਮਿਟਾਨਾ, ਵਿਖੇ ਸਭ ਸ੍ਰੇਸ਼ਟ ਸਾਜਨਾ, ਸੁਖ ਦੁਖ ਜਾਨ ਸਮਦ੍ਰਿਸ਼ਟੇ ਤਨਾਨ, ਕੋ ਪਾ ਪੁਨ ਨਹੀਂ ਰੇ ਪਾ, ਨਿਰ ਧਨ ਕਉ ਧਨ ਤੀਰੋ ਨਾ, ਉਨ ਥਾ ਵਿਕੋ ਨਾ ਤੀਰਾ ਥਾ, ਨਿਮਾਨੀ ਕਉ ਪ੍ਰਭ ਤੀਰੋ ਮਾਨ, ਸਗਲ ਕਟਾ ਕਉ ਦੀਵ ਹਰਦਾਨ, ਕਰਨ ਕਰਾਵਨ ਹਰ ਸਵਾਮ ਸਗਲ ਕਟਾ ਕੇ, ਅੰਤਰ ਜਾਮੀ ਆਪਣੀ ਗਾਇਤ ਮੇਤ, ਜਨ ਆਪ ਆਪਣ ਸੰਗਾ ਪ੍ਰਭ ਰਾਤੀ, ਤਮਰੀ ਉਸਤਤ ਤੁਮਦੇ ਹੋਏ ਨਾਨਕ ਕਵਰਨਾ, ਜਾਨ ਸਕੇ ਸਰਵ ਧਰਮ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਸਗਲ ਕਿਰਿਆ ਮੈਂ ਉਦਮ ਕਿਰਿਆ, ਸਾਧ ਸੰਗ ਧਰਮਾਤਮਾ ਲਿਖਿਰਿਆ, ਸਗਲ ਉਦਮ ਮੈਂ ਉਦਮ ਪਹਿਲਾ, ਹਰਿ ਕਾ ਨਾਮ ਜਪ ਜੀ ਸਦਾ, ਸਗਲ ਬਾਣੀ ਮੈਂ ਅੰਮ੍ਰਿਤ ਬਾਣੀ, ਹਰਿ ਕੋ ਜਸ ਰਸਨ ਬਖਾਨੀ, ਸਗਲ ਥਾਨ ਤੇ ਉਹ ਉਤਮ ਥਾ, ਨਾਨਕ ਜੀ ਘਾਟ ਵਸ ਹਰ ਨਾਮ ਸਲੋਕ, ਨਿਰਗੁਣੀ ਹਰਿ ਏਨਿਆ ਸੋ ਪ੍ਰਭ ਸਦਾ ਸੰਭਾਲ, ਜਨ ਕੀ ਅਧਿਕੀਤ ਰੱਖ ਨਾਨਕ ਨਿਭਹਿ ਨਾਲ, ਅਸ਼ਟਪਦੀ ਰਮਈਆ ਕੇ ਗੁਣਚੇਤ ਪ੍ਰਾਨੀ, ਕੌਣ ਬੁੱਧੇ ਕੌਣ ਦ੍ਰਿਸ਼ਟਾ, ਜਨ ਤੂੰ ਸਾਜ ਸਵਾਰ ਸੀ ਗਾਰਿਆ, ਗਰਭਗਨ ਮਹਿ ਜਿਨ ਹੈ ਉਹ ਵਾਰਿਆ, ਬਾਰ ਵਿਵਸਥਾ ਤੁਜਹਿ ਪਿਆਰਾ, ਦੂਤ ਭਰ ਜੋਵਨ ਭੋਜਨ ਸੁਖ ਸੂਧ, ਬਿਰਦ ਪਿਆ ਊ ਪ੍ਰਸਾਦ ਸੈਨ ਮੁਖਾ ਪਿਆ, ਊ ਬੈਠ ਕਉ ਦੈਨ ਨਿਰਗੁਣ ਗੁਣ ਕਛੁ ਨ ਬੁਝੈ, ਬਖਸ਼ਰੇ ਹੋ ਤੋ ਨਾਨਕ ਸੀ ਜੈ, ਜਿਹ ਪ੍ਰਸਾਦ ਤਾਰੂ ਪਰ ਸੁਖ ਵਸਹਿ, ਸੁਧ ਪ੍ਰਾਤਮੀਤ ਬਨਤਾ ਸੰਘਾ ਸਹਿ, ਜੇ ਪ੍ਰਸਾਦ ਪੀਵਹ ਸੀਤਲ ਜਲਾ, ਸੁਖਦਾਇ ਪਵਨ ਪਾਪ ਕਮਲਾ, ਜੇ ਪ੍ਰਸਾਦ ਭੋਗਹ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸ ਭਾਵ ਕਰਨ ਨਿਯਤਰ ਰਸਨਾ, ਤਿਸਹਿ ਤਿਆਗ ਵਰ ਸੰਗਰਚਨਾ, ਸੇ ਦੁਖ ਮੂੜਾਂ ਦੇ ਵਿਆਪੀ, ਨਾਨਕ ਕਾਲ ਲਿਹੁ ਪ੍ਰਵਿਆਪੀ, ਆਦੇ ਅੰਤ ਜੋ ਰੱਖਣ ਹੈਰ, ਤਿਸ ਸਿਉ ਪ੍ਰੀਤ ਨ ਕਰ ਗੁਵੈਰ, ਜਗ ਸਿਵਾ ਨਾਮ ਨਿੰਦ ਪਾਵੈ ਤਾ ਸਿਉ ਮੂੜਾ, ਮਨ ਨਹਿ ਲਾਵੈ ਜੋ ਠਾਕੁਰ, ਸਦ ਸਦਾ ਹਜੂਰੇ ਤਾ ਕੰਧ ਹੈ ਜਾਂਦ ਦੂਰੇ,
ਜਾ ਕੀ ਟਹਿਲ ਪਾਵੈ ਦਰਗ ਹਮਾਇ ਨਰਤਿ ਸਹਿਬ ਸਾਰਿਆ ਮੁਕਰਿਆ ਜਨ ਸਦਾ ਸਦਾ ਇਹੋ ਪੂਲਨ ਹੈ ਨਾਨਕ ਰਖਨ ਹਰਿ ਔ ਪੈਰ ਰਤਨ ਤਿਆ ਕੌੜੀ ਸੰਗ ਰਚੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣ ਸੋ ਸਥਿਰ ਕਰ ਮਨ ਜੋ ਹੋਵਨ ਸੋ ਦੂਰ ਪਰਾਇਣ ਛੋੜ ਜੈ ਤੁਹ ਕਰ ਸਰਾਮ ਕਰੈ ਸੰਗ ਸਹਾਇ ਤੁਹ ਪਰ ਹਰੈ ਚੰਦਨ ਜੀ ਪਿਓ ਤਾਰੈ ਤੁਹ ਕਰ ਤੁਹ ਪ੍ਰੀਤ ਬਸਮ ਸੰਗ ਹੋਇ ਆਂਧ ਕੂ ਮਹਿ ਪਤਤ ਬਿਕਰਾ ਨਾਨਕਾਲ ਲਿਹੁ ਪ੍ਰਭ ਦਿਆਲ ਕਰਤੂਤ ਪਸੂ ਕਿਮਾਨ ਸੋ ਜਾਤ ਲੋਕ ਵਿਚਾਰਾ ਕਰੈ ਦਿਨ ਰਾਤ ਬਾਹਰ ਪੀਖ ਅੰਤਰ ਮਲ ਮਾਇਆ ਸ਼ਬਦ ਸੁਨਾਹਿ ਕਾਸ਼ ਕਰੈ ਛੁਪਾਇਆ ਬਾਹਰ ਗਿਆਨ ਧਿਆਨ ਸੁਨਾਨ ਅੰਤਰ

ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਦੇ ਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪੈਰ ਦਾਸ ਜੀ ਪਿੰਡ ਸਾਹਿਬ ਤੇਰੀ ਦਾਸ ਤੁਮ ਵਾਤ ਪਿਤਾ ਹਮ ਵੈਰਕ ਤੇਰੇ ਤੁਮਰੀ ਕਿਰਪਾ ਮਹ ਸੂਖ ਹਨੇਰੇ ਕੋਈ ਨਾ ਜਾਣਾ ਤੁਮਰਾ ਤੂੰ ਚੇ ਤੂੰ ਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾ ਤੁਮੇਤ ਤੁਮਹੀ ਜਾਨੀ ਨਾਨਕ ਦਾ ਸਦਾ ਗੁਰੂ ਬਾਜਨ ਸਲੋਕ ਦੀਨ ਹਰ ਪ੍ਰਭ ਛੋਟ ਕੈ ਲਾਗੇ ਹਨ ਸੁਆਈ ਨਾਨਕ ਕਹੂ ਨਾ ਸੀ ਜਾਈ ਬਿਨ ਨਾਵੈ ਪਤ ਜੈ ਅਸ਼ਟਪਦੀ ਦਾਸ ਵਸਤੂਲੇ ਪਾਤਸ਼ਾਹ ਪਾਵੇ ਇੱਕ ਵਸਤ ਕਾਰਨ ਮੇ ਖੋਟ ਗਵਾਵੇ ਇੱਕ ਪੀਨਾ ਦੀ ਦਾਸ ਪੀ ਹਿਰ ਲੇ ਤਾ ਮੂੜਾ ਕਹੋ ਕਹਾ ਕਰੀ ਜੈ ਠਾਕੁਰ ਸਿਉ ਨਾਹਿੰਚਾਰ ਤਾਕੋ ਕੀ ਜੈ ਸਤ ਨਮਸਕਾਰ ਜਗ ਮਨ ਲਗ ਪ੍ਰਮੀਠਾ ਸਰਵ ਸੁਖ ਤਾਕ ਮਨ ਬੂਠਾ ਜਿਹ ਜਨ ਆਪਣਾ ਹੁਕਮ ਨਾਇਆ ਸਰਵ ਥੁਕ ਨਾਨਕ ਤਿਨ ਪਾਇਆ ਅਗਨਤ ਸਾਹੂ ਆਪਣੀ ਦੇ ਰਾਸ ਖਾਦ ਪੀਤ ਪਰ ਧਿਆਨ ਦੇ ਰਾਸ ਆਪਣੀ ਅਮਾਨ ਕਸ਼ ਬਹਰ ਸਾਹੂ ਲੀ ਅਗਿਆਨੀ ਮਨ ਰੋਸ ਕਰੀ ਆਪਣੀ ਪ੍ਰਦੀਤਾ ਵੀ ਕੋਵੈ ਬਹਰ ਉਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਵਸਤ ਤਹਾਗਾ ਰੱਖੇ ਪ੍ਰਭ ਕੀ ਆਗਿਆ ਮਾਨਾ ਮਾਤ ਉਸ ਦੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆ ਰੰਗ ਪਾਤ ਮਾਇਆ ਕੀ ਹੀਤ ਸਰ ਪਰ ਹੋਵਤ ਜਾਨ ਨੀਤ ਬਿਰਖ ਛਾਇਆ ਸਿਉ ਰੰਗ ਲਾਵੇ ਊਹ ਬਿਨਸਾ ਮਨ ਪਛਤਾਵੇ ਜੋ ਦੀਸਾ ਸੁਚਾਲਨ ਆਇਆ ਲਵਟ ਰਹੀਓ ਤਿਹਾਂ ਦਾ ਅੰਧਾਰ ਬਟਾਊ ਸਿਉ ਜਲਾਵੈ ਨਿਹ ਤਾ ਕਉ ਹਾਥ ਨਾਵੈ ਕੀ ਹੂੰ ਮਨ ਹਰ ਕੇ ਨਾਮ ਕੀ ਪ੍ਰਿਯ ਸੁਖਦਾਇ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਤਨ ਕੁਟੰਬ ਸੁਭਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੋਬਨ ਧਨ ਬਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਭ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਧਰੂਹ ਮੁਹ ਅਭਿਮਾਨ ਮਿਥਿਆ ਆਪ ਸੁਭ ਕਰਤ ਗੁਮਾਨ ਅਸਥਿਰ ਭਗਤ ਸਾਧੁ ਕੀ ਸਰਣ ਨਾਨਕ ਜਾਪ ਜਾਪ ਜੀ ਹਰਿ ਕੇ ਚਰਨ ਮਿਥਿਆ ਸ਼ਰਵਨ ਪਾਨ ਦਾਸ ਸੁਨ ਹੈ ਮਿਥਿਆ ਹਸਤ ਪਰ ਦਰਬ ਕਵ ਹਿਰ ਹੈ ਮਿਥਿਆ ਨਿਯਤਰ ਪੀਖਤ ਪਾਰ ਤ੍ਰੀ ਅਰੂਪਾਦ ਮਿਥਿਆ ਰਸਨ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋਤਾ ਮਿਥਿਆ ਮਾਨ ਪਰ ਲੂਬ ਲੁਭਾਏ ਮਿਥਿਆ ਤਾਨ ਨਹੀਂ ਪਰ ਉਪਕਾਰ ਮਿਥਿਆ ਬਾਸ ਲੀਤ ਬੇਕਾਰ ਮੈਨ ਬੂਝੇ ਮਿਥਿਆ ਸਭ ਭਏ ਸਫਲ ਦੀ ਨਾਨਕ ਹਰ ਹਰ ਨਾਮ ਲੈ ਬਿਰਤ ਸਾਗਤ ਗਿਆਰ ਜਾ ਸਾਜ ਬਿਨਾ ਕਹਿ ਹੁਬਤ ਸੂਚਾ ਬਿਰਥ ਨਾ ਬਿਨਾ ਤਨੰਦ ਉਹਾਵ ਤਾਕ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬ੍ਰਥਾ ਵਿਹਾਈ ਮੇਘ ਬਿਨਾ ਜੋ ਖੇਤ ਜਾਈ ਗੋਬਤ ਭਜਨ ਬਿਨ ਬ੍ਰਥ ਸਭ ਕਾਮ ਜੋ ਕਿਰਪਨ ਕੇ ਨਰਾਰਥ ਦਮ ਧਨ ਤਨ ਤੀ ਜਨ ਜਿਹ ਕਾਟ ਵਸਿਓ ਹਰ ਨਾਉ ਨਾਨਕ ਤਾਕ ਬਰ ਬਰ ਜਾਉ ਰਹਿਤ ਅਵਰ ਕਾਸ਼ ਅਵਰ ਕੁਮਾਵਤ ਮਨ ਪ੍ਰੀਤ ਮੁਖੋਂ ਗਣ ਲਾਵਤ ਜਾਨਨ ਹਾਰ ਪ੍ਰਭੂ ਪ੍ਰਬੀਨ ਬਾਹਰ ਬੇਹਨ ਕਾਹੂ ਪੀਨ ਅਵਰ ਉਪਦੇਸਾ ਆਪਣਾ ਕਰ ਆਵਤ ਜਾਵਤ ਜਨਮਾ ਮਹਾਰਾਜ ਸੁਖਾਂਤਰ ਬਸਾ ਨਿਰੰਕਾਰ ਤੁਸੀਂ ਤਰਾ ਸੰਸਾਰ ਜੋ ਤੁਮ ਭਾਨੇ ਦਿਨ ਪ੍ਰਭ ਜਾਤ ਨਾਨਕ ਹੁਣ ਜਨ ਚਰਨ ਪ੍ਰਾਪਤ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨ ਆਪਣਾ ਕੀਆ ਆਪ ਹਮਾਨੇ ਆਪ ਆਪ ਆਪ ਕਰਨ ਵੀਰਾ ਕਿਸਾ ਦੂਰ ਜਨਾਵਤ ਕਿਸਾ ਬੁਝਾਵਤ ਨੀਰਾ ਉਹ ਪਾਵ ਸਿਆਮ ਸਕਲ ਦੇ ਰਹਿ ਸਭ ਕਹ ਜਾਨੇ ਆਤਮ ਕੀ ਰਹਿਤ ਜਿਹ ਭਾਵੇ ਤਹ ਲਏ ਲੜ ਲਾਏ ਥਾਨ ਥਨੰਤਰ ਰਹਿਆ ਸਮਾਏ ਸੋ ਸੇਵਕ ਜਿਹ ਕਿਰਪਾ ਕਰੀ ਨਿਮਖ ਨਿਮਖ ਜਬ ਨਾਨ ਕਰੀ ਸਲੋ ਕਾਮ ਕਰੋ ਦਰ ਲੋਭ ਮੋਹ ਬਿਨਸ ਜਾਇਆ ਹਮੇਵ ਨਾਨਕ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੇ ਅੰਮ੍ਰਿਤ ਖਾਹੇ ਤਹ ਠਾਕੁਰ ਕਰ ਰਖ ਮਨ ਵਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੈ ਤੁਸ ਸਿਮਰਤ ਪਰਮ ਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸਹ ਧਿਆਈ ਸਦਾ ਮਨੰਦਰ ਜੇ ਪ੍ਰਸਾਦ ਗ੍ਰਿਹ ਸੰਘ ਸੁਖ ਸਨਾਟ ਪੈਰ ਸਿਮਰੋ ਤਸਰਸਨਾ ਜੇ ਪ੍ਰਸਾਦ ਰੰਗ ਰਹਿ ਭੋਗ ਨਾਨਕ ਸਦਾ ਧਿਆਈ ਹੈ ਧਿਆਵਨ ਜੋਗ ਜੇ ਪ੍ਰਸਾਦ ਪਾਟ ਪਟੰਬਰ ਹੰਡਾਵੈ ਤਿਸਹ ਧਿਆਉ ਕਤਵ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਆਠ ਪੈਰ ਤਾਕ ਜਹ ਗਾਵੀ ਜੈ ਜੇ ਪ੍ਰਸਾਦ ਤੁਜ ਸਭ ਕੋ ਮਾਨੈ ਮੁਖ ਤਾਕ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਤਨ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਨ ਪਾਵੇ ਹਨਾਨ ਪਤ ਸਿੱਧ ਕਰ ਜਾਵੇ ਹੰਜੇ ਪ੍ਰਸਾਦ ਆਰੋ ਕੰਚਨ ਦੇਹੀ ਲਿਵ ਲਾਵਹ ਤਿਸਰਾ ਸੁਨੇਹ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਹ ਕਹਿਤ ਜਿਹ ਪ੍ਰਸਾਦ ਤੇਰੇ ਸਗਲ ਛਿੱਦਰ ਢਾਕੇ ਮਨ ਸਰਣੀ ਪਾਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੋ ਨਾਮ ਪਾ ਹੁਚੈ ਮਨ ਸਾ ਸਤ ਸਿਮਰ ਪ੍ਰਭੁ ਚ ਜੇ ਪ੍ਰਸਾਦ ਪਾਇ ਦੁਰਲਭ ਦੇ ਨਾਨਕ ਤਾਕ ਭਗਤ ਕਰੀ ਹਜੇ ਪ੍ਰਸਾਦ ਆਪ ਉਖਨ ਪਹਿਰੀ ਜਮਾਂ ਤੇ ਸਿਮਰਤ ਕਿਵਾਲ ਸੁਕੇ ਜਾ ਜਿਹ ਪ੍ਰਸਾਦ ਅਸਭ ਹਸਤ ਅਸਵਾਰੀ ਮਨ ਦੇਹ ਪ੍ਰਭ ਕਾਉ ਕਬਹੁ ਨਾ ਵਿਸਾਰੀ ਜਿਹ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰਵੀ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠ ਬੈਠਤ ਸਹਿ ਧਿਆਈ ਤਸਹਿ ਧਿਆਈ ਜੂਹ ਕਾਲਖ ਹੈ ਈ ਹੈ ਊਹਾ ਨਾਨਕ ਤੇਰੀ ਰਖੈ ਜਿਹ ਪ੍ਰਸਾਦ ਕਰਿ ਪੁਨ ਬਹਦਾਨ ਮਨ ਆਠ ਪੈਰ ਕਰ ਤਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਆਵਹਾਰਿਤ ਪ੍ਰਭ ਕਾ ਸਾਹ ਸਾਹ ਚਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ

ਜਿਹ ਪ੍ਰਸਾਦ ਤੇਰੀ ਨਿੱਕੀ ਜਾਤ ਸੁਭਰਾ ਸਿਮਰ ਸਦਾ ਧਨਰਾਜ ਪ੍ਰਸਾਦ ਤੇਰੀ ਪਾਤਰ ਹੰ ਗੁਰ ਪ੍ਰਸਾਦ ਨਾਨਕ ਜਾਸ ਕਹੈ ਜਿ ਪ੍ਰਸਾਦ ਸੁਨ ਹੰ ਕਰਨ ਅਨਾਦ ਜਿ ਪ੍ਰਸਾਦ ਭੇਖ ਵਿਸਮਾਦ ਜਿਹ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜਿ ਪ੍ਰਸਾਦ ਸੁਖ ਸਹਿਜ ਵਸਨਾ ਜਿ ਪ੍ਰਸਾਦ ਹਸਤ ਕਰ ਚਲ ਹੈ ਜਿ ਪ੍ਰਸਾਦ ਸੰਪੂਰਨ ਫਲੈ ਜਿ ਪ੍ਰਸਾਦ ਪਰਮ ਗਤ ਪਾਵ ਹੈ ਜਿ ਪ੍ਰਸਾਦ ਸੁਖ ਸਹਿਜ ਸਮਾਇਵ ਹੈ ਸਭ ਤਿਆਗ ਅਬਰਕਤ ਲਾਗ ਗੁਰਪ੍ਰਸਾਦ ਨਾਨਕ ਮਨ ਜਾਗ ਹੰਜ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕਾ ਮੂਲ ਨਾ ਮਨ ਹਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੂੰ ਤਾ ਕੋ ਜਾਵ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਦਸਾ ਜਾਨ ਮਨ ਸਦਾ ਹਜੂਰੇ ਜਿਹ ਪ੍ਰਸਾਦ ਤੂੰ ਪਾਇ ਵਸਾ ਚੋਰੀ ਮਨ ਮੇਰੇ ਤੂੰ ਤਾ ਸੁਰਾ ਜੇ ਪ੍ਰਸਾਦ ਸਭ ਕੀ ਕਾ ਤੂੰ ਨਾਨਕ ਜਾਪ ਜਪੈ ਜਪ ਸੋ ਜਪ ਜਪਾਈ ਜਪੈ ਸੋ ਨਾਮ ਆਪ ਗਾ ਵਾਇ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੁ ਦਇਆ ਦੇ ਗੁਣ ਵਿਗਾਸ ਪ੍ਰਭ ਸੋ ਪ੍ਰਸਾਨ ਵਸੈ ਮਨ ਸੋਇ ਪ੍ਰਭ ਦਇਆ ਤੇ ਮੈਂ ਤੂੰ ਤੁਮੋਏ ਸਰਵਨ ਧਨ ਪ੍ਰਭ ਤੀਰੀ ਮੈਂ ਆਇ ਆਪ ਕਛੁ ਨ ਕਰੁ ਹਲਿਆ ਜੇਤ ਜੇਤ ਲਾਭ ਤਿਤ ਲਗੈ ਹਰ ਨਾਥ ਨਾਨਕ ਇਨਕੈ ਕਛੁ ਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਕਹੈ ਸੁਮੁਖਤਾਇ ਸੁਨਮੀਤਾ ਨਾਨਕ ਬਿਨਵੰਤਾ ਸਾਧ ਜਨਕ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਨ ਸਗਲੀ ਖੋਤ ਸਾਧਕ ਸੰਗ ਮਿਟੈ ਅਭਿਮਾਨ ਸਦਹ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁਝੈ ਪ੍ਰਭ ਨੀਰਾ ਸਾਧ ਸੰਗ ਸਭਨ ਵੀਰਾ ਸਾਧ ਸੰਗ ਪਾਇ ਨਾਮ ਰਤਨ ਸਾਧ ਸੰਗ ਉਈ ਕੂਪਰ ਜਤਨ ਸਾਧਗੀ ਮਹਿਮਾ ਵਰਨ ਕਰਨ ਪ੍ਰਾਣੀ ਨਾਨਕ ਸਾਧਕ ਸੋ ਬ੍ਰਹਮ ਸਮਾਨ ਸਾਧਕ ਸੰਗ ਅਗੋਚਰ ਮਿਲੈ ਸਾਧ ਸੰਗ ਸਦਾ ਪ੍ਰਫੁਲੈ ਸਾਧ ਸੰਗ ਆਵਹਿ ਬਹ ਪੰਚਾ ਸਾਧ ਸੰਗ ਅੰਮ੍ਰਿਤ ਰਹਿ ਪੁੰਚਾ ਸਾਧ ਸੰਗ ਸਭ ਗਿਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨ ਕਦ ਹੁੰਦਾ ਵੈ ਸਾਧ ਸੰਗ ਅਸਥਿਤ ਮਨ ਪਾਵੈ ਸਾਧਕ ਸੰਗ ਮਾਇਆ ਦੇ ਬੇਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਨ ਸਮੀਤ ਸਾਧੂ ਕਸੰਗ ਮਹਾਪਨੀਤ ਸਾਧ ਸੰਗ ਕੇਸ ਸਿਉ ਨਹੀਂ ਬੈਰ ਸਾਧਕ ਸੰਗ ਨ ਬੀਗਹ ਪੈਰ ਸਾਧਕ ਸੰਗ ਨਾਹੀ ਕੁਮੰਦਾ ਸਾਧ ਸੰਗ ਜਾਨੇ ਪਰਮਾਨੰਦ ਸਾਧਕ ਸੰਗ ਨਾਹੀ ਅਵਤਾਪ ਸਾਧਕ ਸੰਗ ਤਾਜਾ ਸਭ ਆਪ ਆਪੇ ਜਾਨਾ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਾਈ ਸਾਧਕ ਸੰਗ ਨ ਕਬੂ ਹੁਤਾ ਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਾ ਗੋਚਰ ਸਾਧੂ ਕੈ ਸੰਗ ਆਜਾਰ ਸਹ ਸਾਧਕ ਸੰਗ ਬਸਾ ਥਾਨ ਊਚੈ ਸਾਧੂ ਕੈ ਸੰਗ ਵਹਿਲ ਪਾਹੂ ਚੈ ਸਾਧੂ ਸੰਗ ਦ੍ਰਿੜਾ ਸਭ ਧਰਮ ਸਾਧਕ ਸੰਗ ਕੀਵਰ ਪਾਰ ਬ੍ਰਹਮ ਸਾਧੂ ਸੰਗ ਪਾਇ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧੂ ਸੰਗ ਸਭ ਕੁਲੇ ਅਧਾਰ ਸਾਧ ਸੰਗ ਸਾਜਨ ਮੀਤ ਕੁਟਾਂਬ ਨਿਹਤਾਰ ਸਾਧੂ ਕੈ ਸੰਗ ਸੋ ਧਨ ਪਾਵੈ ਜਿਹ ਧਨ ਦੇ ਸਭ ਕਬਰ ਸਾਵੈ ਸਾਧ ਸੰਗ ਧਰਮ ਰਾਜ ਕਰੀ ਸਿਵਾ ਸਾਧ ਸੰਗ ਸੋਭਾ ਸੁਰ ਦੀਵਾ ਸਾਧੂ ਕਸੰਗ ਪਾਪ ਭੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਸੰਗ ਸਰਬ ਥਾਨ ਕਾਮ ਨਾਰੰਗ ਸਾਧ ਕਸੰਗ ਸਫਲ ਜਨਾਮ ਸਾਧ ਕਸੰਗ ਨਹਿ ਕਾਸ਼ ਕਾਲ ਦਰਸ਼ਨ ਪੀੜਤ ਹੋ ਤਨ ਹਾਰ ਸਾਧ ਕਸੰਗ ਕਲੂਖਤ ਹਰੈ ਸਾਧ ਕਸੰਗ ਨਰਕ ਪਰ ਹਰੈ ਸਾਧ ਕਸੰਗ ਈ ਹਾਉ ਹੈ ਸੋਹੇਲਾ ਸਾਧ ਸੰਗ ਬਿਸ਼ਰਤ ਹਰ ਮੇਲਾ ਜੋ ਇਛਾ ਸੋਈ ਫਲ ਪਾਵੈ ਸਾਧ ਕਸੰਗ ਬਿਰਥਾ ਜਾ ਪਾਰ ਬ੍ਰਹਮ ਸਾਧ ਰਤ ਵਾਸਾ ਨਾਨਕ ਪੁੱਤਰਾ ਸਾਧ ਸੁਨ ਰਸਾਇ ਸਾਧ ਸੰਗ ਸੁਨ ਹਰ ਨਾਮ ਸਾਧ ਸੰਗ ਹਰਿ ਗੁਣ ਗਾਉ ਸਾਧ ਕਸੰਗ ਨਾਮੰਤ ਬਿਸਰੈ ਸਾਧ ਸੰਗ ਸਰ ਪਰਨ ਤਰੈ ਸਾਧ ਸੰਗ ਲਗਾ ਪਰਮ ਈਠਾ ਸਾਧ ਕਸੰਗ ਕਾਟ ਕਾਟ ਈਠਾ ਸਾਧ ਸੰਗ ਪਿਆ ਗਿਆ ਕਰੇ ਸਾਧ ਸੰਗਤ ਪਈ ਹਮਾਰੀ ਸਾਧ ਕੈ ਸੰਗ ਮੇਟੇ ਸਭ ਰੋਗ ਨਾਨਕ ਸਾਧ ਬੇਟੇ ਸੰਯੋਗ ਸਾਧ ਕੀ ਮਹਿਮਾ ਬੇਦ ਨਾ ਜਾਣਾ ਜੇਤਾ ਸੁਨਹ ਤੇ ਤਬ ਕਿਆ ਨ ਸਾਧ ਕੀ ਕੁਮਾਰ ਦੇਹ ਗੁਣ ਤੇ ਦੂਰ ਸਾਧ ਕੀ ਕੁਮਾਰ ਰਹੀ ਪਾਰ ਪੂਰ ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਸੋਭਾ ਸਦਾ ਵੀ ਅੰਤ ਸਾਧ ਸੋਭਾ ਊਚ ਦੇ ਉਚ ਸਾਧ ਸੋਭਾ ਊਚ ਦੇ ਉਚ ਸਾਧ ਸੋਭਾ ਸਾਧ ਬਣ ਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਇ ਅਵਰਨਾ ਭੀਖੈ ਇਕ ਸੁਬੇਨ ਕੋਈ ਨਾਨਕ ਲੱਛਣ ਬ੍ਰਹਮ ਗਿਆਨੀ ਹੋਇ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੀਪ ਜਹ ਜਲ ਮੈਂ ਕਮਲ ਲੇ ਬ੍ਰਹਮ ਗਿਆਨੀ ਸਦਾ ਨਿਰਦੋਖ ਜਹ ਸੂਰ ਸਰਬ ਕਾ ਸੋਖ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜਹ ਰਾਜ ਰੰਗ ਕਉ ਲਾਗ ਤੁਲ ਪੁਆਨ ਬ੍ਰਹਮ ਗਿਆਨੀ ਕਾ ਤੀਰ ਜੇ ਇਕ ਜਿਉ ਵਸਦਾ ਕੋ ਖੋਦੈ ਕੋ ਚੰਦ ਲੇ ਬ੍ਰਹਮ ਗਿਆਨੀ ਕਹਿ ਗੁਣ ਆਉ ਨਾਨਕ ਜਿਉ ਪਾਵ ਕਾ ਸਹਿਜ ਸੁਭਾਵ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੀ ਮੈੜ ਨਾ ਲਾਗੈ ਜਲ ਬ੍ਰਹਮ ਗਿਆਨੀ ਕਾ ਮਨ ਹੋਇ ਪ੍ਰਗਾਸ ਜਹ ਤਾਰ ਉਪਰ ਆਕਾਸ ਬ੍ਰਹਮ ਗਿਆਨ ਕਾ ਮਿੱਤਰ ਸਤਰ ਸਮਾਨ ਬ੍ਰਹਮ ਗਿਆਨ ਕਾ ਨਾਹੀ ਅਭਿਮਾਨ ਬ੍ਰਹਮ ਗਿਆਨ ਊਚ ਤੇ ਊਚਾ ਮਨ ਆਪਣੇ ਹੈ ਸਬਦ ਨੀਚਾ ਬ੍ਰਹਮ ਗਿਆਨ ਸੀ ਜਨ ਪਏ ਨਾਨਕ ਜਨ ਪ੍ਰਭ ਆਪ ਕਰੀਏ ਬ੍ਰਹਮ ਗਿਆਨ ਸਗਲ ਕਿਨੀ ਨਾ ਆਦਮ ਰਹਿ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕੀ ਸਭ ਉਪਰਮਾਇਆ ਬ੍ਰਹਮ ਗਿਆਨ ਤੇ ਕਾਹ ਬੁਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰਸ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸ ਬ੍ਰਹਮ ਗਿਆਨ ਬੰਧਨ ਤੇ ਮੁਕਤਾ ਬ੍ਰਹਮ ਗਿਆਨ ਕੀ ਨਿਰਮਲ ਯੋਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਇੱਕ ਉਪਰਾਹ ਬ੍ਰਹਮ ਗਿਆਨ ਕਾ ਨਹੀਂ ਵਿਨਾਸ ਬ੍ਰਹਮ ਗਿਆਨ ਕਾ ਗਰੀਬੀ ਸਮਾਹ ਬ੍ਰਹਮ ਗਿਆਨ ਪਰ ਉਪਕਾਰ ਉਮਾਹ ਬ੍ਰਹਮ ਗਿਆਨ ਕਾ ਨਾਹ ਤੰਦਾ ਬ੍ਰਹਮ ਗਿਆਨ ਲਈ ਤਾਵਤ ਬੰਧ ਹੈ ਬ੍ਰਹਮ ਗਿਆਨ ਕਾ ਹੁਜ ਸੋ ਭਲਾ ਬ੍ਰਹਮ ਗਿਆਨ ਸੋ ਫਲ ਉਫਲਾ ਬ੍ਰਹਮ ਗਿਆਨ ਸੰਗ ਸਗਲੇ ਉਧਾਰ ਨਾਨਕ ਬ੍ਰਹਮ ਗਿਆਨ ਜਪ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਈ ਕੈ ਰੰਗ ਬ੍ਰਹਮ ਗਿਆਨੀ ਕੈ ਬਸ ਪ੍ਰਭ ਸੰਗ ਬ੍ਰਹਮ ਗਿਆਨ ਕਾ ਨਾਮ ਆਧਾਰ
ਸਤਿ ਜਾਗਤ ਬ੍ਰਹਮ ਗਿਆਨ ਅਹੰ ਬੁੱਧ ਤਿਆਗਤ ਬ੍ਰਹਮ ਗਿਆਨਿਕ ਅਮਰ ਪਰਮਾਨੰਦ ਬ੍ਰਹਮ ਗਿਆਨਿਕ ਕਰ ਸਦਾਨੰਦ ਬ੍ਰਹਮ ਗਿਆਨ ਸੁਖ ਸਹਿਜ ਵਾਹਨੰਦ ਬ੍ਰਹਮ ਗਿਆਨਿਕ ਅਨਹੀਂ ਬਿਨਾਸ ਬ੍ਰਹਮ ਗਿਆਨ ਬ੍ਰਹਮ ਕਾਵਿਤਾ ਬ੍ਰਹਮ ਗਿਆਨ ਇਕ ਸੰਹਿਤਾ ਬ੍ਰਹਮ ਗਿਆਨਿਕ ਹੋਏ ਅਚੰਦ ਬ੍ਰਹਮ ਗਿਆਨਿਕ ਨਿਰਮਲਮੰਦ ਬ੍ਰਹਮ ਗਿਆਨ ਜਸਕਾਰਾ ਪ੍ਰਭਾ ਬ੍ਰਹਮ ਗਿਆਨਿਕ ਬਡ ਪ੍ਰਤਾਪ ਬ੍ਰਹਮ ਗਿਆਨਿਕ ਤਰਸ ਬਡ ਭਾਗੀ ਪਾਈਆ ਬ੍ਰਹਮ ਗਿਆਨਿਕ ਬਾਲ ਬਾਲ ਜਾਈਆ ਬ੍ਰਹਮ ਗਿਆਨਿਕ ਜਹਮੇਸ਼ਰ ਨਾਨ ਬ੍ਰਹਮ ਗਿਆਨ ਆਪ ਪਰਮੇਸ਼ਰ ਬ੍ਰਹਮ ਗਿਆਨਿਕ ਕੀਮਤ ਨਾਹੀ ਬ੍ਰਹਮ ਗਿਆਨਿਕ ਸਗਲ ਮਨ ਮਾਹੀ ਬ੍ਰਹਮ ਗਿਆਨਿਕ ਕੌਣ ਜਾਣ ਭੇਦ ਬ੍ਰਹਮ ਗਿਆਨਿਕ ਸਦਾ ਦੀਸ ਬ੍ਰਹਮ ਗਿਆਨਿਕ ਕਥਿਆ ਨ ਜਾਇ ਅਦਾਖਿਅਰ ਬ੍ਰਹਮ ਗਿਆਨ ਸਰਬ ਕਾ ਠਾਕੁਰ ਬ੍ਰਹਮ ਗਿਆਨਿਕ ਮਿਤ ਕੌਣ ਵਖਾ ਨੈ ਬ੍ਰਹਮ ਗਿਆਨਿਕ ਕਤ ਬ੍ਰਹਮ ਗਿਆਨ ਜਾਣੈ ਬ੍ਰਹਮ ਗਿਆਨਿਕ ਅੰਦਨਾ ਪਾ ਨਾਨ ਬ੍ਰਹਮ ਗਿਆਨਿਕ ਸਦਾ ਨਮਸਕਾਰ ਬ੍ਰਹਮ ਗਿਆਨ ਸਭ ਸ੍ਰੇਸ਼ਟ ਕਾ ਕਰਤਾ ਬ੍ਰਹਮ ਗਿਆਨ ਸਾਦ ਜੀਵੈ ਨਹਿ ਮਰਤਾ ਬ੍ਰਹਮ ਗਿਆਨ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨ ਅਨਾਥ ਅਨਾਥ ਬ੍ਰਹਮ ਗਿਆਨ ਕਾ ਸਭ ਪ੍ਰਹਾਤ ਬ੍ਰਹਮ ਗਿਆਨ ਕਾ ਸਕਲ ਆਕਾਰ ਬ੍ਰਹਮ ਗਿਆਨ ਅਵਨਿਰੰਕਾਰ ਬ੍ਰਹਮ ਗਿਆਨ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨ ਸਰਬ ਕਾ ਧਨ ਸਲੋਕ ਧਾਰ ਜੋ ਅੰਤਰਨਾਮ ਸਰਮ ਪੀਖਾ ਭਗਵਾਨ ਨਿਮ ਠਾਕੁਰ ਨਮਸਕਾਰ ਨਾਨਕ ਹੋਆ ਪਰਸ ਸਗਲ ਨਿਰਸ ਤਾਰ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰ ਤ੍ਰਿਯ ਰੂਪ ਨਾ ਪੀਖਾ ਨੇਤਰ ਸਾਧਗੀ ਟਹਿਰ ਸੰਤ ਸੰਹੇਤ ਕਰਨ ਨਾ ਸੁਨਾ ਕਹੁ ਕਿ ਨਿੰਦਾ ਸਭ ਤੇ ਜਾਣੇ ਆਸ ਕਮਨ ਦਾ ਗੁਰੂ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਹਿ ਨਮਾਨ ਤੇ ਟਰ ਇੰਦਰੀ ਜੀਤ ਪੰਜ ਦੁਖ ਤੇ ਰਹਿ ਨਾਨਕ ਗੁਣ ਵਧੀ ਕੋਇ ਸਾਉ ਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭੈਨ ਕਰਮ ਕਰ ਦੋ ਐ ਨਿਹ ਕਰਮ ਤਹ ਬੈਸਨੋ ਕਾ ਨਿਰਮਲ ਧਰਮ ਕਾਹ ਫਲ ਕੀ ਇੱਛਾ ਨਿਹ ਬਾਛ ਕੇਵਲ ਭਗਤ ਕੀਰਤਨ ਸੰਗਰਾਹ ਚ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜ ਅਵਰਹਨਾਮ ਚ ਪਾਵੇ ਨਾਨਕ ਉਹ ਬੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਰੰਗ ਸਕਲ ਤਿਆਗ ਦੁਸ਼ਟ ਕਾ ਸੰਗ ਮਾਰਨ ਤੇ ਬਿਨ ਸਹਿ ਸਗਲਾ ਪਰਮ ਕਰ ਪੂਜਾ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾਂ ਮਲਕ ਹੋਇਆ ਤੁਸ ਭਗਵਤ ਕੀ ਮਾ ਤੂ ਤੁਮ ਹੋਇਆ ਭਗਵੰਤ ਕੀ ਟਹਿਲ ਕਰ ਨਿਤ ਨਿਯਤ ਮਨ ਤਨ ਰਪੈ ਬਿਸਨ ਪ੍ਰੀਤ ਹਰ ਕੇ ਚਨ ਹਰਦਾ ਵਸਵ ਨਾਨਕ ਹੈ ਭਗਵਤ ਭਗਵੰਤ ਕਾਉ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੈ ਰਾਮ ਨਾਮ ਆਤਮ ਸੋਦੈ ਰਾਮ ਨਾਮ ਸਾਰ ਰਸ ਪੀਵਾ ਸੋ ਪੰਡਿਤ ਕਾਉ ਦੇਹ ਜਗ ਜੀਵੈ ਹਰ ਕੀ ਕਥਾ ਹਿਰਦਾ ਬਸਵ ਸਭ ਪੰਡਿਤ ਫਿਰ ਜੋ ਅਨਾਵੇਦ ਪੁਰਾਣ ਸਿਮਰਤ ਪੂਜਾ ਮੂਲ ਸੂਖਮ ਮਹਿ ਜਾਣੈ ਸਥੂਲ ਚਹ ਵਰਨਾ ਕੁ ਦੇ ਉਪਦੇਸ਼ ਨਾਨਕ ਪੰਡਿਤ ਕਾ ਸਦਾ ਦੀਸ ਬੀਜ ਮੰਤਰ ਸਰਬ ਗਿਆਨ ਚਹ ਵਰਨਾ ਮਹਿ ਜਪਾ ਕੁੰਦਾ

ਲਖ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ ਜਿਸ ਕੇ ਮਨ ਪਾਰ ਬ੍ਰਹਮ ਕਰਨ ਵਾਸ ਤਿਸਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀਆ ਦਾਸ ਦਸੰਤਰਣ ਉਪਾਇ ਤਿਨ ਪਾਇਆ ਸਦਾ ਨਿਕਟ ਨਿਕਟ ਹਰਿ ਜਾਂ ਸੋ ਦਾਸ ਦਰਗਹਿ ਪ੍ਰਵਾਨ ਆਪਣੇ ਦਾਸ ਕੁਆਬ ਕਿਰਪਾ ਕਰ ਤਿਸ ਦਾਸ ਕਉ ਸਭ ਸੂਝੀ ਪਰੈ ਸਗਲ ਸੰਗਾ ਤੁਮ ਉਦਾਸ ਸ੍ਰੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤ ਆਵੈ ਜੀਵਨ ਮੁਕਤ ਸੋ ਕਹਾਵੈ ਤਸ ਹਰਖ ਤਹ ਸੋਕ ਸਦਾ ਆਨੰਦ ਤਹ ਨਹਿ ਵਿਯੋਗ ਤਹ ਸਵਰਣ ਤੈ ਸਿਉ ਸਮਾਟੀ ਤੈਸਾ ਅੰਮ੍ਰਿਤ ਤਹਿ ਵੇਖਾਟੀ ਤੈ ਸਮਾਨ ਤਸਾ ਅਭਿਮਾਨ ਤਸਾ ਰੰਗ ਤੈ ਸਾਰਾ ਜਾਨ ਜੋ ਵਰਤਾਏ ਸਾਈ ਜੁਗਤ ਨਾਨਕ

ਸੁਪਾਰ ਬ੍ਰਹਮ ਕਰਤਾ ਬਨਾ ਸਦਾ ਸਦਾ ਸਦਾ ਦਿਆਲ ਸਿਮਰ ਸਿਮ ਨਾਨਕ ਭਜਨ ਹਰ ਸਲੋਕ ਉਸਤਤ ਕਰਿਆ ਨੀਕ ਜਾਣੇ ਅੰਤਰਾ ਪਾਰਾ ਬਾਰ ਨਾਨਕ ਰਚਨਾ ਪ੍ਰਭਰਾ ਜੀ ਬਹ ਵੇਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਈ ਪੂਜਾ ਜੀ ਕਈ ਕੋਟ ਆਚਾਰ ਵਿਆਹ ਹਾਰੀ ਕਈ ਕੋਟ ਪੈ ਤੀਰਥਵਾਸ ਕਈ ਕੋਟ ਬਨ ਭ੍ਰਮਹਾਂ ਦਾਸ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰੋਤੇ ਕਈ ਕੋਟ ਆਤਮ ਧਿਆਨ ਧਾਰਹ ਕਈ ਕੋਟ ਕਵਕਾ ਵਿਚਾਰ ਕਈ ਕੋਟ ਨਾਵਤਨ ਨਾਮ ਧਿਆਵਹ ਨਾਨਕ ਕਰਤੇ ਕੰਦਨਾ ਪਾਵਹ ਕਈ ਕੋਟ ਪੈ ਅਭਿਮਾਨੀ ਕਈ ਕੋਟ ਆਂਦਾ ਗਿਆਨ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਕੋਰ ਕਈ ਕੋਟ ਪਰ ਦਰਬ ਕਹਿ ਰਹਿ ਕਈ ਕੋਟ ਪਰ ਦੁਖ ਨਾ ਕਰ ਕਈ ਕੋਟ ਮਾਇਆ ਸ੍ਰਮ ਆਹਿ ਕਈ ਕੋਟ ਪ੍ਰਦੇਹ ਭਰਮ ਆਹਿ ਜਿਤ ਜਿਤ ਲਾਭ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣਾ ਕਰਤਾ ਰਚਨਾ ਕਈ ਕੋਟ ਸਿਧ ਜਤਿ ਜੋਗੀ ਕਈ ਕੋਟ ਰਾਜ ਰਹਿ ਭੋਗੀ ਕਈ ਕੋਟ ਪੰਖੀ ਸਰਪਿਆ ਪਾਈ ਕਈ ਕੋਟ ਪਾਥਰ ਬਿਰਖ ਨਿਪਜਾਈ ਕਈ ਕੋਟ ਪਵਨ ਪਾਣ ਬੈ ਸੰਦਰ ਕਈ ਕੋਟ ਦੀਸ ਭੂਮੰਡਲ ਕਈ ਕੋਟ ਸਸੀ ਅਰ ਸੂਰਨ ਖਿਆਤਰ ਕਈ ਕੋਟ ਦੀਪ ਦਾਨ ਇੰਦਰ ਸਿਰ ਸ਼ਤਰ ਸਗਲ ਸਮਗਰੀ ਆਪਣੈ ਸੂਤ ਤਾਰ ਨਾਨਕ ਜਿਹ ਜਿਹ ਪਾਵੈ ਤਿਸ ਤਿਹ ਨਹਿ ਤਾਰ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੀਤ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀ ਰਤਨ ਸਮਰਤ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੀਰ ਸਵਰਣ ਥੀਵੇ ਕਈ ਕੋਟ ਜਖ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾਚ ਸਭ ਤਿਨੇ ਰਹਿ ਸਭ ਹੁਤੇ ਦੂਰ ਨਾਨਕਾ ਪਲਿਪਤ ਰਹਿ ਆਪਾਰ ਪੂਰ ਕਈ ਕੋਟ ਪਾਤਾਲ ਕੇ ਵਾਸ ਕਈ ਕੋਟ ਨਰਕ ਸਵਰਗਨ ਵਾਸੀ ਕਈ ਕੋਟ ਜਨਮ ਹੈ ਜੀਵੈ ਹਮਾਰਾ ਕਈ ਕੋਟ ਵਾਹ ਜੋਨੀ ਫਿਰ ਹੈ ਕਈ ਕੋਟ ਬੈਠ ਤੁਸੀਂ ਖਾਹੇ ਕਈ ਕੋਟ ਘਾ ਲਹਿ ਥਕ ਪਾਹੇ ਕਈ ਕੋਟ ਕੀ ਧਨਵੰਦ ਕਈ ਕੋਟ ਮਾਇਆ ਮਹਿ ਜੰਤ ਜਹਿ ਜਹਿ ਭਾਣਾ ਤਹਿ ਤਹਿ ਰੱਖ ਨਾਨਕ ਸਾਹਿਬ ਕੇ ਪ੍ਰਭ ਕੇ ਹਾਥੀ ਕਈ ਕੋਟ ਪਏ ਬੈਰਾ ਗਿ ਰਾਮ ਨਾਮ ਸੰਗ ਤਿੰਨ ਰਿਵ ਲਾਗੀ ਕਈ ਕੋਟ ਪ੍ਰਭ ਕਉ ਖੋ ਜਾਂਦੇ ਆਤਮ ਮਹਿ ਪਾਰ ਬ੍ਰਹਮ ਲਹੰਤੀ ਕਈ ਕੋਟ ਦਰਸ਼ਨ ਪ੍ਰਾਪਿਆਸ ਤਿਨ ਕੋ ਮਿਲੇ ਪ੍ਰਭ ਮਰਾਹ ਕਈ ਕੋਟ ਮੰਗ ਸਾਧ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕਾ ਹੋਈ ਆਪ ਸੋ ਪ੍ਰਸੰਨ ਨਾਨਕ ਤੀ ਜਨ ਸਦਾ ਧਨ ਧਨ ਕਈ ਕੋਟ ਖਾਣੇ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਬਾਰ ਪਸਰੇ ਉਪਾਸਾਰ ਸਦਾ ਸਦਾ ਹੀ ਕਈ ਕੰਕਾਰ

ਸਾਧੁ ਸਾਧੁ ਜੀਵਹਿ ਕਈ ਕੂਟ ਨਾਮ ਗੁਣ ਗਾਵਹਿ ਤੁਮਰਾ ਸਭ ਸੁਖ ਸਹਿਜ ਸਮਾਵਹਿ ਆਪਣੇ ਜਨ ਕੋ ਸਾ ਸਸਾ ਸੁਮਾਰੀ ਨਾਨਕ ਪਰਮੇਸ਼ਵਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਭੀਕ ਹੈ ਦੂਸਰ ਨਾਹੀਂ ਕੋਇ ਨਾਨਕ ਤਿਹ ਬਲਹਾਰਣ ਹੈ ਜਲ ਥਲ ਮਹੀ ਅਲ ਸੋਇ ਅਸ਼ਟਪਦੀ ਕਰਨ ਕਰਾਵਨ ਕਰਨੈ ਜੋਗ ਜੋ ਦਿਹ ਪਾਵੈ ਸੋਈ ਹੋਗ ਖਿਨ ਮੈਂ ਥਾ ਪਿਓ ਥਾ ਆਪਣਾ ਰੰਤ ਨਹੀਂ ਵਿਸ਼ ਪਾਰਾ ਵਰ ਹੁਕਮੇ ਤਾਰੁਗਾ ਤਾਰ ਰਹਾਵੇ ਹੁਕਮੇ ਉਪਜਾ ਹੁਕਮ ਸਮਾਵੇ ਹੁਕਮੇ ਉਚ ਨੀਚ ਵਿਆਹ ਹਾਰ ਹੁਕਮੇ ਨਕ ਰੰਗ ਪ੍ਰਕਾਰ ਕਰ ਦੇਖਿਆ ਆਪਣੀ ਵਡਿਆਈ ਨਾਨਕ ਸਾਹਿਬ ਮੈਂ ਰਹਿ ਸਮਾਈ ਪ੍ਰਭ ਪਾਵੈ ਮਨੁੱਖ ਗਤ ਪਾਵੈ ਪ੍ਰਭ ਪਾਵੈ ਤਾਂ ਪਾਤਰ ਤਰਾਵ ਪ੍ਰਭ ਪਾਵੈ ਬਿਨ ਸਾਹ ਤਰਾ ਹੋ ਪ੍ਰਭ ਪਾਵੈ ਤਾਂ ਹਰ ਗੁਣ ਪਾਖੇ ਪ੍ਰਭ ਪਾਵੈ ਤਾਂ ਪਤ ਤੇ ਹਰਿਆ ਆਪ ਕਰਿਆ ਆਪਣੇ ਵਿਚਾਰ ਦੂਹਾ ਸਿਰਿਆ ਕਾ ਸੁਆਮੀ ਕੇ ਲੈ ਵਿਕਸ ਅੰਦਰ ਜਾਮੀ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਵਰਨਾ ਆਵੈ ਕਹੂੰ ਮਨੁੱਖ ਦੀ ਕਿਆ ਹੋਈ ਆਵੈ ਜੋ ਪਾਵੈ ਸੋਈ ਕਰਾਵੈ ਹਾਥ ਹੋਏ ਤਾਂ ਸਭ ਕੀ ਸ਼ੈਲੀ ਜੋ ਤਿਹ ਪਾਵੈ ਸੋਈ ਕਰੀ ਅਨ ਜਾਣਤ ਵਿਖਿਆ ਮਹਾਰਾਜ ਅਜ ਜਾਣਤ ਆਪਣਾ ਆਪ ਬਚਾ ਪਰਮ ਪੂਲਾ ਦਹਿ ਦਿਹ ਤਾਵੈ ਨਿਮਖ ਮਹਿ ਚਾਰ ਕੁੰਡ ਫਿਰਾਵੈ ਕਰ ਕਿਰਪਾ ਜ ਸਭਨੀ ਭਗਤ ਦੀ ਨਾਨਕਤਾ ਨਾਨਕ ਤੀ ਜਨ ਨਾਮ ਮਿਲੇ ਖਿਨਵੈ ਨਿਜ ਕੀਟ ਕੋ ਰਾਜ ਪਾਰ ਬ੍ਰਹਮ ਗਿਰੀ ਬਨਵਾਇ ਜਾ ਕਰ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦਹਿ ਦਿਹ ਪ੍ਰਗਟਾਵੈ ਜਾ ਕੋ ਆਪਣੇ ਕਰ ਬਖਸੀਸ ਤਾ ਕਾਲਿਖਾ ਨਾ ਕਰਾਂ ਜਗਦੀਸ਼ ਜੀਉ ਪਿੰਡ ਸਭ ਦੁਖੀ ਰਾਹ ਘਟ ਘਟ ਪੂਨ ਬ੍ਰਹਮ ਪ੍ਰਕਾਹ ਆਪਣੇ ਬਣ ਤੁਆ ਬਨਾਈ ਨਾਨਕ ਜੀ ਵੈ ਦੇਖ ਬਡਾਇ ਉਸਕਾ ਬਾਲ ਨਾਹੀਂ ਸਹਾਥ ਕਰਮ ਕਰਮ ਸਰੂ ਬਨਾਇ ਆ ਗਿਆ ਕਰ ਬਪਰਾ ਜੀਉ ਜੋ ਦਿਹ ਪਾਵੈ ਸੋਈ ਫਨੰਦ ਕੀਓ ਕਬੂ ਜਨੀਚ ਮਹਿ ਵਾਸਾ ਕਬੂ ਸੋ ਘਰ ਖਰੰਗ ਹਸਾ ਕਬੂ ਨਿੰਦ ਚਿੰਦ ਵਿਆਵਹਾਰ ਕਬੂ ਆਕਾਸ ਪਾਇਆਰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਦ ਕਰ ਬਪਾਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂ ਕ੍ਰੋਧ ਵਿਕਰਾਲ ਕਬੂ ਸਰਬ ਗਿਓਤਰ ਵਾਲ ਕਬੂ ਹੋਏ ਵਹਿ ਬਡ ਰਾਜਾ ਕਬੂ ਬਿਖਾਰ ਨਿਚ ਕਸਾ ਜਾ ਕਬੂ ਆਪ ਕੀਰਤ ਮਹਿ ਆਵੈ ਕਬੂ ਭਲਾ ਭਲਾ ਕਹੈ ਜੋ ਪ੍ਰਭ ਰਾਖ ਤਿਵਰਾ ਹੈ ਗੁਰਪ੍ਰਸਾਦ ਨਾਨਕ ਸਾਜ ਕਹੈ ਕਬੂ ਹੋਏ ਪੰਡਿਤ ਕ੍ਰਿਪ ਗਿਆਨ ਕਬੂ ਮਨ ਤਾਰੀ ਲਾਵੇ ਧਿਆਨ ਕਬੂ ਤੜ ਤੀਰਥ ਸਨਾਨ ਕਬੂ ਸੇ ਸਾਧੂ ਗਿਆਨ ਕਬੂ ਕੀੜਾ ਹਸਤ ਪਤੰਗ ਜੀ ਆਨਕ ਜਨ ਪਰਮੈ ਪਰਮੀਆ ਨਾਨਾ ਰੂਪ ਜੋ ਸੁਹਾਗੀ ਦਿਖਾਇ ਜੋ ਪ੍ਰਭ ਪਾਵਤ ਵਨ ਚਾਵੈ ਜੋ ਪਾਵਤ ਸੋਈ ਹੋਏ ਨਾਨਕ ਜਾਵਨ ਕੋਈ ਕਬੂ ਸਾਧ ਸੰਗ ਦੇ ਹੋ ਪਾਵਾ ਸਵ ਸਥਾਨ ਦੇ ਬਹੁ ਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਸਵ ਸਥਾਨ ਕਰਨੀ ਵਿਨਾਸ਼ ਮਨ ਤਨ ਨਾਮ ਰਤੀ ਕਰੰਗ ਸਦਾ ਵਸ ਪਾਰ ਬ੍ਰਹਮ ਕੈ ਸੰਗ ਜੀਵਨ ਜਾਲ ਮਹਿ ਜਲ ਆਏ ਘਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮਿਟ ਗਏ ਕਵਨ ਪਾਏ ਬਿਸਰਾਵ ਨਾਨਕ ਪ੍ਰਭ ਕੈ ਸਤਿ ਗੁਰਬਾਨ ਸਲੋਕ ਸੁਖੀ ਵਸਾ ਮਸਕਿਨ ਆਵਨਵਾਰ ਤਲੀ ਬੜੇ ਬੜੇ ਅਹੰਕਾਰੀਆ ਨਾਨਕ ਗੌਰਵ ਕਰੇ ਅਸ਼ਟਪਦੀ ਅੰਤਰ ਰਾਜ ਅਵਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਨਾ ਮੈਂ ਜੋ ਬਨਵੰਤ ਸੋਵਤ ਬਿਸ਼ਟਾ ਕਾ ਜਨ ਤਾਪ ਸਕਾਉ ਕਰਮ ਮੰਤ ਕਹਾਵੈ ਜਨਮ ਅਮਰੈ ਬਹ ਜੋਨ ਪਰਮਾਵ ਤਨ ਭੂਮਿਕਾ ਜੋ ਕਰੈ ਕੋ ਮੈਂ ਸੁਮੂਰਖ ਅੰਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦਾ ਗਰੀਬੀ ਵਸਾਵੈ ਨਾਨਕ ਕੀ ਹਾ ਮੁਕਤਾ ਕਾ ਸੁਖ ਪਾਵੈ ਤਨਵੰਤਾ ਹੋਈ ਕਰ ਕਰਵਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਰਸ ਕਰ ਮਾਨ ਕੂਪਰ ਕਰਿਆ ਆਸ ਪਲ ਪੀਤਰ ਤੱਕ ਹੋਏ ਬਿਨਾਸ ਸਭ ਤੇ ਆਪ ਜਾਣਾ ਬਲਵੰਤ ਫਿਨਵੈ ਹੋਈ ਜਾਵੈ ਬਸਮੰਤ ਕੈਸਾ ਨਾ ਬਦਾ ਆਪ ਅਹੰਕਾਰੀ ਧਰਮ ਰਾਜ ਤਸਕਰੇ ਹੋਆਰੀ ਗੁਰ ਪ੍ਰਸਾਦ ਜਾਕੋ ਮਿਟੇ ਅਭਿਮਾਨ ਸੋ ਜਾ ਨਾਨਕ ਦਰਗਹਿ ਪਰਵਾਰ ਨੂੰ ਕਰਮ ਕਰੈ ਹਾਉ ਤਾਰੀ ਸ਼ਰਮ ਪਾਵੈ ਸਗਲੇ ਬਿਰਥਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰਾ ਤੁਮ ਨਹੀਂ ਦਰਵੈ ਹਰ ਦਰਗਹਿ ਕਹੋ ਕੈਸੀ ਕਵੈ ਆਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਈ ਨਿਕਟ ਨਾਵੈ ਸਰਬ ਗਿਰੀਨ ਜਾ ਕੋ ਮਨ ਹੋਏ ਕਹ ਨਾਨਕ ਦਾ ਕਿ ਨਿਰਮਲ ਸੋਏ ਜਬ ਲਗ ਜਾਣਾ ਮੁਝ ਦੇ ਕਾਸ਼ ਹੋਏ ਤਾਂ ਵਿਸਕਾਓ ਸੁਖ ਨਾਹੀਂ ਕੋਏ ਜਬ ਇਹ ਜਾਣਾ ਮੈਂ ਕਿਛੁ ਕਰਤਾ ਤਬ ਲਾਗ ਕਰੋ ਜੋ ਨਵਾਂ ਫਿਰਤਾ ਜਬ ਤਾਰੈ ਕੋ ਬੈਰੀ ਮੀ ਤਬ ਲਾਗ ਨੀਹ ਚਲਣਾ ਹੀ ਜੀਤ ਜਬ ਲਾਗ ਮੂਹ ਮਗਨ ਸੰਗ ਮਾਇ ਤਬ ਲਾਗ ਤਨੁ ਰਾਜ ਦਿਵਸ ਜਾਇ ਪ੍ਰਭ ਕਿਰਪਾ ਦੇ ਮਨ ਤੂਟੈ ਗੁਰਪ੍ਰਸਾਦ ਨਾਨਕ ਹਾਵ ਛੂਟੈ ਸਹਸ ਖਟੀ ਲੱਖ ਕੌੜ ਤਾਵ ਤ੍ਰੋਤ ਨ ਆਵੈ ਮਾਇਆ ਪਾਛਾ ਪਾਵੈ ਅਨਕ ਭੋਗ ਵਿਖਿਆ ਕੀ ਕਰੈ ਨਹਿ ਦਰਬਤਾਵ ਖਾਵ ਖਾ ਮਾਰਾ ਬਿਨਾ ਸੰਤੋਖ ਨਹਿ ਕੋ ਰਾਜ ਸੁਪਨ ਮਨੋਰਥ ਬਿਰਥ ਸਭ ਕਾਜ ਨਾਵ ਰੰਗ ਸਰ ਸੁਖ ਬੜ ਪਾਗੀ ਕਿਸਾ ਪ੍ਰਾਪਤ ਹੋਈ ਕਰਨ ਕਰਾਵਨ ਆਪ ਪਿਆ ਸਦਾ ਸਦ ਨਨ ਹਰ ਜਾਵ ਕਰਨ ਕਰਾਵਨ ਕਰਨ ਆਰ ਇਸ ਕਹਾਤ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ ਪਿਆ ਪੁਆ ਪ੍ਰਭ ਸੋਏ ਜੋ ਕਿਛ ਕੀ ਸੋ ਆਪਣਾ ਰੰਗ ਸਭ ਤੇ ਦੂਰ ਸਭ ਹੋ ਕੇ ਸੰਗ ਬੁਗ ਜਾਇ ਦੀਖਾ ਕਰ ਬਬੀ ਕਾ ਪਹਿ ਕਾ ਪਹਿ ਨਿਕ ਮਰਾ ਨ ਬਿਨ ਸਿਆਵੈ ਨ ਜਾਇ ਨਾਨਕ ਸਾਹਿਬ ਹੀ ਰਹਿਆ ਸਮਾਈ ਆਪ ਉਪਦੇਸ਼ ਸਮਝ ਆਪ ਅਪਿਰ ਸਭ ਕੇ ਸਾਥ ਆਓ ਕੀ ਨਾਪਨ ਵਿਸਥਾਰ ਸਾਹਿਬ ਕਾਸ਼ ਉਸ ਕਾਹ ਕਰਨ ਯਾਰ ਉਸਦੇ ਪਿੰਨ ਕਹੋ ਕਿਸ਼ੋਏ ਥਾਨ ਥਰਾਂਦਰੇ ਕਾ ਸੋਏ ਆਪਣੇ ਚਲਤ ਆਪ ਕਰਨ ਯਾਰ ਕਵਤ ਕਰ ਰੰਗ ਆਪ ਆਰ ਮਨ ਮਹਿਆ ਮਨ ਆਪਣੇ ਮਹਿ ਨਾਨਕ ਕੀਮਤ ਕਹਿਣਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿਣਾ ਵਖਿਆ ਨੀ ਸੱਚ ਸੱਚ ਸੱਚ ਸਭ ਕਿਨਾ ਕੋਟ ਮਧੇ ਕਹਿੰਦਾ ਬਿਰਲਾ ਚਿਨਾ ਭਲਾ ਭਲਾ ਭਲਾ ਤੇਰਾ ਰੂਪ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਨੇ ਸਰਵਨ ਬਖਿਆਣੀ
ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਕੁਮਾਰ ਪ੍ਰੀ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨ ਹੈ ਰੂ ਸੰਤ ਗਿਨਿੰਦਾ ਨਾਨਕ ਬਾਹਰ ਬਾਹਰ ਅਵਤਾਰ ਅਸ਼ਪਦ ਸੰਤ ਕਾ ਦੁਖ ਨਾਰ ਜਾ ਘਟੈ ਸੰਤ ਕਾ ਦੁਖ ਜਮਦੀ ਨਹੀਂ ਛੁਟੈ ਸੰਤ ਕਾ ਦੁਖ ਨ ਸੁਖ ਸਭ ਜਾਏ ਸੰਤ ਕਾ ਦੁਖ ਨ ਨਰਕ ਮਹਿ ਪਾਏ ਸੰਤ ਕਾ ਦੁਖ ਨ ਵੈ ਤੋਈ ਮਰੀਆਂ ਸੰਤ ਕਾ ਦੁਖ ਸੋ ਵੈ ਦੇਹੀਨ ਸੰਤ ਕੇ ਅਤੇ ਕਰ ਰੱਖੈ ਨਾ ਕੋਇ ਸੰਤ ਕਾ ਦੁਖ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੈ ਨਾਨਕ ਸੰਤ ਸੰਗ ਨਿੰਦ ਕਬੀਰ ਤਾਰੈ ਸੰਤ ਕੇ ਦੁਖ ਦੇ ਮੁਖ ਪਾਵੈ ਸੰਤਨ ਕਾ ਦੁਖ ਨਕਾਗ ਜਨਾਵੈ ਸੰਤਨ ਕਾ ਦੁਖ ਨ ਸਰਬ ਜੋਨ ਪਾਏ ਸੰਤ ਕਾ ਦੁਖ ਤ੍ਰਿਗਤ ਜੋਨ ਕਰਮਾਏ ਸੰਤਨ ਕਾ ਦੁਖ ਤ੍ਰਿਸਨਾ ਮਹਿ ਜਲੈ ਸੰਤ ਕਾ ਦੁਖ ਸਭ ਕੁਛ ਆਲੈ ਸੰਤ ਕਾ ਦੁਖ ਤੇਜ ਸਭ ਜਾਏ ਸੰਤ ਕਾ ਦੁਖ ਨੀਚ ਨੀਚ ਆਈ ਸੰਤ ਦੁਖੀ ਕਾ ਥਾ ਕੋ ਨਾਹਿ ਨਾਨ ਸੰਤ ਪਾਵੈ ਤਾਂ ਉਹ ਵੀ ਗਤ ਪਾਏ ਸੰਤ ਕਰਿੰਦ ਕ ਮਹਾਂ ਹਤ ਤਾਈ ਸੰਤ ਕਰਿੰਦ ਖੇਨ ਟਿਕਨ ਨਾ ਪਾਏ ਸੰਤ ਕਰਿੰਦ ਕ ਮਹਾਂ ਹਤ ਯਾਰਾ ਸੰਤ ਕਰਿੰਦ ਕ ਪਰਮੇਸ਼ਰ ਮਾਰਾ ਸੰਤ ਕਰਿੰਦ ਕੋ ਰਾਜ ਤਿਹੀਨ ਸੰਤ ਕਰਿੰਦ ਕ ਦੁਖੀ ਹਰ ਦੀਨ ਸੰਤ ਕਰਿੰਦ ਕਹੋ ਸਰਬ ਰੋਗ ਸੰਤ ਕਰਿੰਦ ਕਹੋ ਸਦਾ ਬਿਜੋਗ ਸੰਤ ਕਰਿੰਦ ਦੁਖ ਮਹਿ ਦੁਖ ਨਾਨ ਸੰਤ ਪਾਵੈ ਤਾਂ ਉਸ ਕਾ ਪੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵੇਤ ਸੰਤ ਕਾ ਦੁਖੀ ਕਸਾ ਕਾ ਨਹੀਂ ਵੇਤ ਸੰਤ ਕਾ ਦੁਖੀ ਕਾ ਉਡਾਨ ਲਾਗ ਸੰਤ ਕਾ ਦੁਖੀ ਕਾ ਸਭ ਤਿਆਗ ਸੰਤ ਕਾ ਦੁਖੀ ਮਹਾਂ ਅਹੰਕਾਰੀ ਸੰਤ ਕਾ ਦੁਖੀ ਸਦਾ ਬਕਾਰੀ ਸੰਤ ਕਾ ਦੁਖੀ ਜਨਮਾ ਮਰੈ ਸੰਤ ਕਾ ਦੁਖ ਨਾ ਸੁਖ ਤੇ ਟਾਰੈ ਸੰਤ ਕਾ ਦੁਖੀ ਕਾ ਨਾਹੀ ਠਾਉ ਨਾਨਕ ਸੰਤ ਪਾਵਤ ਲਈ ਮਿਲਾਇ ਸੰਤ ਕਾ ਦੁਖੀ ਅਦ ਬੀਜ ਤੇ ਟੂਟੈ ਸੰਤ ਕਾ ਦੁਖੀ ਕਦ ਕਾਜ ਨਾ ਪਾਇ ਹੁਚੈ ਸੰਤ ਕੇ ਦੁਖੀ ਕਉ ਦਿਆਨ ਭਰਮਾਈ ਆ ਸੰਤ ਕਾ ਦੁਖੀ ਉਜੜ ਪਾਈ ਆ ਸੰਤ ਕਾ ਦੁਖੀ ਅੰਤਰ ਤੇਤ ਕੋ ਥੈ ਜੋ ਸਾਸ ਬਿਨਾ ਮੇਰ ਤਕੀਲੋ ਥੈ ਸੰਤ ਕੇ ਦੁਖੀ ਕੀ ਜੜ ਕੇ ਛਨਾ ਆਪਨ ਵੀ ਜਾਪੇ ਹੀ ਖਾਹੀ ਸੰਤ ਕੇ ਦੁਖੀ ਕਾ ਵਰਣਾ ਰੱਖਣਾ ਨਾਨਕ ਸੰਤ ਪਾਵਤ ਲਏ ਉਹ ਬਹਾਰ ਸੰਤ ਕਾ ਦੁਖੀ ਓ ਵੇਲ ਲਾਇ ਜੋ ਜਿਉਂ ਆਲ ਵੀ ਹੂਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵ ਕੀਤ ਨਹੀਂ ਤਰਾਪੈ ਸੰਤ ਕਾ ਦੁਖੀ ਛੁਟਿਆ ਅਕੇਲਾ ਜਿਉਂ ਬੂਆੜ ਤਿਲ ਖੇਤ ਮਾਹਿਆ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦਮੇ ਥਿਆ ਕਹਿਤ ਕਰਦਨੰਦ ਕਾ ਦੁਰਹੀ ਪਿਆ ਨਾਨਕ ਜਦ ਪਰ ਸੂਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕਾ ਦੁਖੀ ਕਾ ਦਰਗਾਹ ਮੇਰਾ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈ ਆ ਸੰਤ ਕਾ ਦੁਖੀ ਨਾ ਮਰਿਆ ਨਾ ਜੀਵਾਈ ਆ ਸੰਤ ਕਾ ਦੁਖੀ ਕੀ ਪੂਜਾ ਨਾ ਆਸਾ ਸੰਤ ਕਾ ਦੁਖੀ ਉੱਠ ਚਲਾ ਨਰਾਸਾ ਸੰਤ ਕਾ ਦੁਖ ਨਾ ਦ੍ਰਿਸ਼ਟਾ ਕੋਈ ਜਹ ਪਾਵੇ ਦਸਾ ਕੋਈ ਹੋਏ ਪਿਆ ਕਰਦਨਾ ਬੇਟਾ ਕੋਈ ਨਾਨਕ ਜਾਣਾ ਸੱਚਾ ਸੁਜ ਸਭ ਕਟ ਦਿਸ ਗਿਹੋ ਕਰਨ ਯਾਰ ਸਦਾ ਸਦਾ ਦਸ ਕਾ ਨਮਸਕਾਰ ਪ੍ਰਭ ਕੀ ਉਸ ਤਦ ਕਰੋ ਦਿਨ ਰਾਤ ਸਿਹ ਧਿਆ ਵਹ ਸਾਹ ਗ੍ਰਹ ਸਭ ਕਛ ਵਰਤ ਤੁਸ ਕਾ ਕੀਆ ਜਾ ਸਕਦਾ ਦਹ ਕੁਤ ਕੀ ਆਪਣਾ ਕੀ ਲਾਭ ਕਰਨ ਯਾਰ ਦੂਸਰ ਕੌਣ ਕਹੈ ਵਿਚਾਰ ਜੇ ਸਾਨੂੰ ਕਿਰਪਾ ਕਰੇ ਤੁਸ ਆਪਣਾ ਨਾਮ ਦੀਪ ਟਪਾਗੀ ਨਾਨਕ ਜਾਨ ਸੇ ਸਲੋਕ ਤੈ ਜਹ ਸਿਆਨ ਸੁਰ ਜਨ ਸਿਮਰਹ ਹਰ ਹਰ ਆਈ ਕਾਸ ਹਰ ਮਨ ਰਖੋ ਨਾਨਕ ਦੁਖ ਪਰਮ ਪਾਵ ਜੈ ਹਰਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੀਵਨ ਕਹਿ ਕਹਿ ਭਗਵਾਨ ਕਹਿ ਦੁਆ ਰਹੇ ਆ ਗਾਏ ਬਹਨਾ ਤੁਰ ਸਨਾ ਲਾ ਗਿਆ ਮਾਰਾ ਰਾਖੈ ਕੁਆ ਮਾਨੁਖ ਕਹਿ ਕਿਸ ਨਾਹੀ ਹਾਇ ਤਿਸ ਕਾ ਕੰਬੂਜ ਸੁਖ ਹੋਏ ਤਿਸ ਕਾ ਨਵਰਾ ਕੰਠ ਪਰੋਏ ਸਿਮਰ ਸਿਮਰ ਸਿਮਰ ਪ੍ਰਾਸ ਹੋਏ ਨਾਨਕ ਵਿਘਨ ਨਾ ਲਾਗਾ ਕੋਈ ਉਸ ਤਤ ਮਾਨ ਮਹਕਾਰ ਨਿਰੰਕਾਰ ਕਰ ਮਨ ਮੇਰੇ ਸਦ ਵਿਆਹ ਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੀਹੀ ਜੀਓ ਨੈਨ ਹੁ ਬੀਖ ਠਾਕੁਰ ਕਾ ਰੰਗ ਸਾਧ ਸੰਗ ਬਿਨਸਾ ਸਭ ਸੰਗ ਚਰਨ ਚਲਮ ਵਾਰ ਗੋਬਿੰਦ ਮਿਟਹ ਪਾਵ ਜਪਿਆਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗ ਨਾਨਕ ਪੂਜਨ ਮਥਾ ਬੜ ਪਾਗੀ ਤੀਜ ਜਾਨ ਜਗ ਮਾਹ ਸਦਾ ਸਧਾਰ ਗਗਨ ਗਾਹ ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਦ ਕਨੇ ਸੰਸਾਰ ਮਨ ਤਨ ਮੁਖ ਬੋਲ ਹਰ ਮੁਖੀ ਸਦਾ ਸਾ ਜਾਨ ਹੁਣ ਤੀਏ ਸੁਖੀ ਇੱਕ ਪਛਾਣੇ ਦੁੱਧ ਕੀ ਸੋਝੀ ਜਾਨ ਹੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨਹੀਂ ਨਿਰੰਜਨ ਜਾਨੇ ਗੁਰੂ ਪ੍ਰਸਾਦ ਆਪਣਾ ਸੋ ਜਾਏ ਤੁਸੀਂ ਜਾਨੋ ਤ੍ਰਿਸਨਾ ਬੋ ਜਾਏ ਸਾਧ ਸੰਗ ਹਰ ਹਰ ਜਹ ਕਹਿ ਦੋ ਸਰਬ ਰੋਗ ਤੇ ਉਹ ਹਰ ਜਨ ਰਹਿਤ ਆਨੰਦਿਨ ਕੀਰਤਨ ਕੀ ਉਰ ਬਖੇ ਆਨ ਗ੍ਰਸਤ ਮੈਂ ਸੋਈ ਨਿਰਵੈ ਨੇਕ ਉਪਰ ਜਹ ਜਨ ਕੀ ਆਸਾ ਤੁਸੀਂ ਕਟਕੇ ਜਮ ਕੀ ਫਾਸਾ ਉਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਨਾ ਲਾਗਹਿ ਦੁਖ ਜਿਸ ਕੋ ਹਰ ਬ੍ਰਹਮਨ ਚਿਤ ਆਵੇ ਸੋ ਸੰਤ ਸੋਹੇ ਲਾ ਨਹੀਂ ਉਡਲਾਵੇ ਜੇ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹ ਕਿਸ ਦੇ ਡਰੈ ਜੈਸਾ ਸਾਧ ਹੈ ਦ੍ਰਿਸ਼ਟਾਇ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਤਦ ਹੈ ਬੁਗਜਿਆ ਰਬ ਦੀ ਖਾਉ ਤਬ ਸਭ ਕਿਸ ਮੂਲ ਨਾਨਕ ਸੋ ਸੂਖਮ ਸੋਈ ਅਸਤ ਹੋ ਰਹਿੰਦਾ ਹੈ ਕਿਸ ਜਨਮੈ ਨਾ ਕਿਸ ਮਾਰਿਆ ਆਪਣ ਚਲਦਾ ਆਪ ਹੀ ਕਰੈ ਆਪਣ ਜਾਵਨ ਦ੍ਰਿਸ਼ਟਾ ਅੰਦ੍ਰਿਸ਼ਟ ਆ ਗਿਆ ਕਰਿ ਧਾਰਿ ਸਭ ਸ੍ਰੇਸ਼ਟ ਆਪ ਆਪ ਸਗਲ ਮਹਾ ਮਨੁਖ ਜੁਗਤ ਰਾਜ ਥਾ ਵੀ ਉਹ ਥਾ ਅਵਨਾਸੀ ਨਾਹੀ ਕਿਸ ਖੰਡ ਤਾਰਨ ਤਾਰਹੀ ਬ੍ਰਹਮੰਡ ਰਖ ਭੀਵ ਪੁਰਖ ਪ੍ਰਤਾਪ ਆਪ ਜਪਾਇ ਦਾ ਨਾਨਕ ਜਾਵ ਜਿਨ ਪ੍ਰਭ ਜਾਤਾ ਸੋ ਸੋਭਾਵੈ ਅੰਤ ਸਗਲ ਸੰਸਾਰ ਉਦਰਾ ਧਨਵੰਤ ਪ੍ਰਭ ਕੇ ਸੇਵਕ ਸਗਲੇ ਉਦਾਹਰਣ ਪ੍ਰਭ ਕੀ ਸੇਵਕ ਦੁਖ ਬਿਸਾਰਨ ਆਪੀ ਮੇਲ ਲੈ ਕਿਰਪਾ ਗੁਰ ਕਾ ਸਭ ਜਾ ਪੈ ਨ ਹਰਿ ਉਨ ਕੀ ਸੇਵਾ ਸੁਜ ਲਾਗ ਜਿਸਨੂੰ ਕਿਰਪਾ ਕਰਹਿ ਵਡ ਪਾਗ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿੰਨ ਪੁਰਖ ਕਉਤਮ ਕਰਮ ਆਰਨ ਜੋ ਕਿਛ ਕਰੈ ਸੋ ਪ੍ਰਭ ਕੇ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਈ ਹੋਵੈ ਸੋਹੇ ਕਰਨ ਯਾਰ ਪਛਾਣ ਸੋਹੇ ਪ੍ਰਭ ਕਾ ਕੀਆ ਜਨ ਮੀਠ ਲਗਾ ਨਾ ਜੈ ਸਾ ਸਾਤ ਦ੍ਰਿਸ਼ਟਾਂ ਦਾ
ਜਿਹ ਤੇ ਉਪਜੇ ਤੇ ਹਮਾਹੀ ਸਮਾਈ ਉਹ ਸੁਖ ਨਦਾਇਨ ਉਨਹੂੰ ਬਣ ਆਇਆ ਉਸ ਪ੍ਰਭ ਦੀਨੋ ਮਨ ਪ੍ਰਭ ਜਾਨੀ ਪੂਜਾ ਸਲੋਕ ਸਰਬ ਕਲਾ ਭਾਰ ਪੂਰ ਪ੍ਰਭਿਰਥਾ ਜਨ ਨਾਰ ਜਾਕ ਸਿਮਰਨ ਉਦਰੀਆ ਨਾਨਕ ਦੇਹ ਬਲਹਾਰ ਅਸ਼ਪਦੀ ਟੂਟੀ ਗਾਂਡਨ ਹਰ ਗੋਪਾਲ ਸਰਬ ਜੀਆ ਪਿਪਰਤ ਪਾਲ ਸਗਲ ਕਿਚਿੰਤਾ ਜਿਸ ਮਨ ਵਾਹਿ ਬਿਰਥਾ ਗੋਇੰਦਾ ਹਰੀ ਮਨ ਮੀਰੇ ਸਦਾ ਹਰ ਜਾਪ ਅਬਨਾਸੀ ਪ੍ਰਭਾਪ ਆਪ ਆਪਨ ਕੀਆ ਕਛੂ ਨਾ ਹੋਈ ਜੇ ਸਾ ਪ੍ਰਾਣੀ ਰੋਚਾ ਕੋਈ ਤਿਸ ਬੇਨਾ ਨਾਹੀਂ ਤੀਰਾ ਕਿਛ ਕਾਮ ਗਤ ਨਾਨਕ ਜਾਪੀ ਹਰ ਨਾਮ ਰੂਪ ਬੰਦ ਹੋਏ ਨਾਹੀ ਮੂਹ ਹੈ ਪ੍ਰਭ ਜੋ ਸਗਲ ਘੱਟ ਸੂਹ ਹੈ ਧਨਵੰਤਾ ਹੋਈ ਕਿਆ ਕੋ ਕਰਵੈ ਜਾਂ ਸਭ ਕਿਸ਼ ਕਰਦੀਆ ਦਰਵੈ ਸੂਰਜ ਜੇ ਕੋ ਕਹਾਵੈ ਪ੍ਰਭ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾ ਤਾਰ ਤਿਹ ਦੀਨ ਹਰ ਜਨ ਗਾ ਵਾਰ ਜਿਸ ਗੁਰੂ ਪ੍ਰਸਾਦ ਉਠਾ ਹਾ ਰੋਗ ਨਨ ਸੋ ਜਾਂ ਸਦਾ ਰੋਗ ਜਿਉਂ ਮੰਦਰ ਕਉ ਥਾਮਾ ਥਮ ਤਿਉਂ ਗੁਰ ਕਾ ਸ਼ਬਦ ਮਨ ਹਾਸ ਥਾਮਨ ਜਿਉਂ ਪਾ ਖਾਣ ਨਾਭ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਹ ਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੀ ਮਨ ਹੋਏ ਵਿਗਾਸ ਜਿਉਂ ਮਹਾਂ ਉਦਿਆਨ ਮਹਿ ਮਾਰਗ ਪਾ ਤੂੰ ਸਾਧੂ ਸੰਗ ਵਿਲ ਜੋਤ ਪ੍ਰਗਟਾਵੈ ਤੇਨ ਸੰਤਨ ਗੁਬਾਛਾ ਤੂਰ ਨਾਨਕ ਹਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਆ ਪੁਰਬ ਲਿਖ ਕਲਿ ਪਾਈਆ ਦੁਖ ਸੁ ਪ੍ਰਭ ਦੀ ਬਨਹਾਰ ਵਰ ਤਿਆਗ ਦੂਤ ਸਹਿਜ ਦਾਰ ਜੋ ਕਾਸ਼ ਕਰੈ ਸੋ ਸੁਖਮਾਨ ਪੂਲਾ ਕਾਹੇ ਫਿਰਿਆ ਜਾਨ ਕਾਨ ਬਸ ਆਈ ਤੇਰਾ ਸੰਗ ਲਵਟ ਰਹੀ ਉਰਾਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਹਿ ਨਾਨਕ ਪਾਤ ਸੀਤੀ ਕਰ ਜਾਹਿ ਜਿਸ ਵਾਖਰ ਕੌ ਲੈ ਅੰਤੁ ਆਇਆ ਰਾਮ ਨਾਮ ਸੰਦਨ ਕਰ ਪਾਇਆ ਤਾ ਜਾਬ ਮਾਨ ਲਿਹੁ ਮਾਨ ਮੋਲ ਰਾਮ ਨਾਮ ਹਿਰਦੇ ਮਹਿ ਤੋਲਾ ਦਿਖਿਓ ਸੰਤ ਹੈ ਸੰਗ ਚਾਲ ਵਰ ਤਿਆਗ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਈ ਮੁਖ ਉਜਲ ਹਰ ਦਰਗਹਿ ਸੋਏ ਇਹੋ ਵੈ ਪਾਰ ਵਿਰਲਾ ਵਾ ਪਾਰ ਨਾਨਕ ਤਾ ਕਾ ਸਤਿ ਬਲਹਾਰੈ ਚਰਨ ਸਾਧ ਕੇ ਤੋਏ ਤੋਏ ਪੀ ਵਰ ਸਾਧ ਕੋ ਆਪਣਾ ਜੀਵ ਸਾਧ ਕੇ ਦੂਰ ਕਰੋ ਸਨਾਨ ਸਾਧੂ ਪਰ ਜਾਈਏ ਕੁਰਬਾਨ ਸਾਧ ਸਿਵਾ ਵਡ ਪਾਗੀ ਪਾਇਆ ਸਾਧ ਸੰਘ ਹਰ ਕੀਰਤਨ ਗਾਈ ਜਾਨਕ ਵਿਘਨ ਦੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਹ ਚਾਖੈ ਉਠ ਗਹੀ ਸੰਤ ਹੈ ਦਰ ਆਇਆ ਸਰਵ ਸੁਖ ਨਾਰਨ ਤੇ ਪਾਇਆ ਮੇਰਾ ਤਕ ਕਹੁ ਜੀਵਾਲ ਨਾਰ ਭੁਖੇ ਕਉ ਦੇਵਤ ਅਧਾਰ ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਵਾਹਿ ਪੁਰਬ ਲਿਖ ਕਾ ਲਹਿਣਾ ਪਾਹੀ ਸਭ ਕਿਸ ਦਿਹ ਕਹੁ ਕਰਨ ਜੋਗ ਤਿਹ ਬਿਨ ਦੂਸਰੋ ਆ ਨ ਹੋਗ ਜਪ ਜਾਨ ਸਦਾ ਸਦਾ ਦਿਨ ਰਹਿਣੀ ਸਭ ਦੀ ਕੁਝ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਾ ਨਿਰਮਲ ਸੀਆ ਜਾ ਕਾ ਮਨ ਗੁਰ ਕੀ ਪ੍ਰਤੀਤ ਤਿਹ ਜਾਨ ਆਵੈ ਹਰ ਪ੍ਰਵਚੀਤ ਭਗਤ ਭਗਤ ਸੁਣਿਆ ਤਿਹ ਰੋਏ ਜਾ ਕੇ ਹਿਰਦੈ ਕੋਹੇ ਸੱਚ ਕਰਨ ਸਹਿ ਤਾ ਗ੍ਰਹਿ ਸੱਚ ਅਰਦਾ ਸਾਧ ਮਹਿ ਕਹਿ ਸੱਚ ਦ੍ਰਿਸ਼ਟ ਸੱਚ ਆਕਾਰ ਸੱਚ ਵਰਦਾ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਾਂ ਸੱਚ ਸਮਾਤਾ ਸਲੋਕ ਰੂਪ ਨਾਰੀ ਨਿਰੰਕਿਸ਼ ਤ੍ਰਿਹੁ ਗੁਣ ਤੇ ਪ੍ਰਭ ਭਿੰਨ ਤਿਸ ਬੁਝਾਈ ਨਾਨਕ ਜੋ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਾਨ ਮਹਿ ਰਾਖ ਮਾਨੁਖ ਗੀਤ ਉਪਰੀ ਤਿਆਗ ਦਿਖ ਤੇ ਪਰ ਨਾਹੀਂ ਕਿਛ ਕੋਇ ਸਰਵ ਨਿਰੰਤਰੀ ਕੋ ਸੋਇਆ ਪਿਬੀਨਾ ਪਿਤਾ ਨ ਗਹਿਰ ਗੰਭੀਰ ਗਹੀਰ ਸਜਾਨ ਪਾਰ ਬਨਾ ਪਰਮੇਸ਼ਰ ਗੋਬਿੰਦ ਕਿਰਪਾ ਨਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਵ ਨਾਨਕ ਮਨ ਅਨਰਾ ਮਨ ਸਭ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋ ਜੀ ਹੋ ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣਾ ਹੋਰ

ਤੇਰਾ ਕੀਮਤ ਨਾਹੀਂ। ਸਗਲ ਦੀਵਾਰੀ ਅਬਗਾਹੀ ਪਿਤਾ ਕਾ ਜਨਮ ਕੇ ਜਾਣਾ ਪੂਤ, ਸਗਲ ਪੁਰੇ ਆਪਣਾ ਸੂਤ, ਸਮਾਤ ਗਿਆਨ ਧਿਆਨ, ਜਿਨ ਦੀ ਜਾਂਦਾ ਨਾਮ ਧਿਆ ਵਹਿ ਸੀ ਤੇ ਹੁਗਣ ਵਹਿ ਜਾਗ ਪਰਮਾ।

ਸ੍ਰੀ ਓਂਕਾਰ ਨਾਨਾ ਚਲ ਕਰੀ ਖਿਨ ਵਾਹਿ ਪੂਰ ਰਹਿ ਪੂਰਨ ਸਭ ਠਾਈ ਨਾਨਾ ਵੇਦਕਾਰ ਬਨੰਤ ਬਨਾਈ ਆਪਣੇ ਜੀਵਨ ਦੇ ਆਪੇ ਪਾਏ ਸਭ ਘਟ ਦਿਸ ਗਏ ਸਭ ਦੇਖ ਕੇ ਠਾਉ ਜਾਪ ਜਾਪ ਜੀਵੈ ਨਾਨਕ ਹਰਿ ਨਾਉ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪ੍ਰਾਣ ਨਾਮ ਕੇ ਤਾਰੇ ਸੁਨਨ ਗਿਆਨ ਧਿਆਨ ਨਾਮ ਕੇ ਤਾਰੀ ਆਗ ਸੁਪਾਤਾਲ ਨਾਮ ਕੇ ਤਾਰੇ ਸਕਲ ਆਕਾਰ ਨਾਮ ਕੇ ਤਾਰੇ ਪੁਰੀ ਆਸਾ ਪਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਇ ਨਾਨਕ ਚਤੁਰਥੀ ਪਾਤਮਾ ਸੋ ਜਨ ਗਤ ਪਾਈ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਦੂ ਸਤ ਸਤ ਜਾ ਕੀ ਬਾਣੀ ਸਤ ਪੁਰਖਾ ਮਹਿ ਸੁਮਾਰਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਦ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਈ ਤਸਾ ਸਭ ਪਰੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੀ ਪਾਈ ਸਤ ਵਚਨ ਸਤ ਉਪਦੀ ਸਤ ਤੀ ਜਨ ਜਾ ਕਰੇ ਤਾ ਪ੍ਰਭ ਸਤ ਨਿਰਦ ਪੂਜਾ ਜੀ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪ ਜਾਣੇ ਆਪਣੀ ਮੇਤ ਗਾਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਨਾ ਬੁਝ ਕਰਤ ਵਿਚਾਰ ਕਰਤੇ ਕਿ ਮੇਤ ਨਾ ਜਾਣੇ ਕੀਆ ਨਾਨਕ ਜੋਤ ਪਾਵੈ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਦ ਜਨ ਬੂਜਿਅਤ ਹੈ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕੈ ਭਜਨ ਪਦਾਰਥ ਲਹੀ ਉਹ ਦਾਤੀ ਦੁਕਟ ਨਾਰ ਜਾ ਕੇ ਸੰਗਤ ਰਾ ਸੰਸਾਰ ਜਨ ਕਾ ਸਿਵ ਸੁਵਟ ਪਾਗੀ ਜਨ ਕਾ ਸੰਗੀ ਕਲੇਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾ ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗ ਆਦਿ ਸੱਚ ਹੈ ਪਿਯ ਸੱਚ ਨਾਨਕ ਹੋਸੀ ਪਿਯ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸਿਵਧਾਰ ਦਸਨ ਸਤ ਸਤ ਬਿਖਨਾਰ ਨਾਮ ਸਤ ਸਤ ਅਵਨ ਹਾਰ ਸਤ ਸਤ ਸਵਧਾਰੀ ਆਪੀ ਗੁਣ ਆਪੀ ਗੁਣਕਾਰੀ ਸਭ ਸਤ ਸਤ ਪ੍ਰਭ ਭਗਤਾ ਸਰਤ ਸਤ ਸਤ ਜਾ ਸੁਨਤਾ ਬਜਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਪਰੇ ਦਾ ਜਨਮਾਨਿਆ ਕਰਨ ਕਰਾਵਨ ਜਨਮ ਗੁਰੂ ਪਛਾਣਿਆ ਜਾ ਕਰਦਾ ਵਿਸਵਾਸ ਪ੍ਰਭਾਇਆ ਤਦ ਗਿਆ ਤਿਸ ਮਨ ਪ੍ਰਗਟਾਇਆ ਪੈ ਤੀ ਨਿਰਪਾਉ ਹੋਏ ਵਸਾਨਾ ਜਿਹ ਤੀ ਉਪਜਿਆ ਤਿਸ ਮਾਹਿ ਸਮਾਨਾ ਬਸ ਮਾਇਆ ਹੀਰੇ ਬਹਿਤ ਗਡਾਈ ਤਾ ਕਉ ਪੀਨ ਨ ਕਹਿਣਾ ਜਾਏ ਪੂਜੈ ਪੂਜ ਨਾਰ ਬਬੀਕ ਨਾਰਾਇਣ ਮੇਰੇ ਨਾਨਕ ਏਕ ਠਾਕੁਰ ਕਾ ਸੇਵਕ ਆ ਗਿਆ ਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਦੀਤ ਠਾਕੁਰ ਕਉ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਭ ਆਲ ਨਾਰਾ ਸੇਵਕ ਰਾਖਨ ਰੰਕਾਰਾ ਸੋ ਸੇਵਕ ਜਖਦਾਇਆ ਪ੍ਰਭ ਤਾਰ ਨਾਨਕ ਸੋ ਸੇਵਕ ਸਾਹ ਸਾਹ ਸੁਮਾਰ ਆਪਣੇ ਜਨ ਕਾ ਪਰਦਾ ਟਾ ਕੇ ਆਪਣੇ ਸੇਵਕ ਸਰਪ ਰਾਖ ਆਪਣੇ ਦਾਖ ਦੇ ਵਡਾਈ ਆਪਣੇ ਸੇਵਕ ਨਾਮ ਜਪਾਈ ਆਪਣੇ ਸੇਵਕ ਆਪ ਪਾਤ ਰਾਖ ਹੈ ਤਾਂ ਕਿ ਆਤਮਿਤ ਕੋਈ ਨਾ ਲੱਖ ਪ੍ਰਭ ਸੇਵਕ ਕਾ ਕੋ ਨਾ ਪਾਇ ਹੂਚਾ ਪ੍ਰਭ ਸੇਵਕ ਉੱਚਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦੇਹ ਪ੍ਰਗਟਾਇਆ ਨਿੱਕੀ ਗਿਰੀ ਮਹਾਂਕਾਲ ਰਾਖ ਹੈ ਪਸਮ ਕਰਾ ਲਸਕਰ ਕੋ ਰਾਖ ਹੈ ਜਿਸਕਾ ਸਾਸ ਨ ਕੱਟ ਦੇਵਤਾ ਕੋ ਰਾਖ ਦੇ ਕਰਾਤ ਮਾਨਸ ਜਤਨ ਕਰਤ ਬਪਾਤ ਇਸ ਕੀ ਕਰਤਵ ਵਿਰਥੇ ਜਾਤ ਮਾਰਾ ਨਾ ਰੱਖੇ ਵਨ ਕੋਈ ਸਰਬ ਜੀ ਆਕਾਰ ਰੱਖੈ ਸੋਈ ਕਾਹੇ ਸੋਚ ਕਰ ਹੈ ਰੀ ਪ੍ਰਣ ਜਪ ਨਾਨਕ ਪ੍ਰਭ ਰੱਖ ਵਡਾਣੀ ਬਾਰੰਬਾਰ ਬਾਰ ਪ੍ਰਭ ਜਪ ਜਪੀ ਅੰਮ੍ਰਿਤ ਇਹੋ ਮਨ ਤੰਤਰ ਪਿਯ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੀ ਸ਼ਿਵਰ ਨਾਹਿ ਦ੍ਰਿਸ਼ਟ ਆਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖ ਨਾਮ ਕਾ ਸੰਗ ਨਾਮ ਰਾਹ ਜੋ ਜਾਨ ਤ੍ਰਿਪਦ ਨਿਮਾਨ ਤਨ ਨਾਮ ਹੈ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹ ਨਾਨਕ ਜਨ ਕੇ ਸਤਕਾਮ ਬੋਲ ਜਾਹ ਜਿਹ ਬਾਦਨ ਰਾਤ ਪ੍ਰਭ ਆਪਣਾ ਜਨ ਕੀ ਦਾਤ ਕਰਹ ਭਗਤ ਆਤਮ ਕਹਿ ਚਾਇ ਪ੍ਰਭ ਆਪਣੇ ਸੁ ਰਹਿ ਸਮਾਇ ਜੋ ਹੋਵੈ ਹੋਵਤ ਸੋ ਜਾਨ ਪ੍ਰਭ ਆਪਣੇ ਕਾ ਹੁਕਮ ਪਛਾਣ ਦੇਖਿ ਮਹਿਮਾ ਕਾਨ ਬਖਾਨ ਦਸ ਕਾ ਗੁਣ ਕਹੀ ਕਨਾ ਜਾਨ ਅਠ ਪਹਿਰ ਪ੍ਰਭ ਸੇ ਹਜੂਰੇ ਕਹ ਨੰਗ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੀਹ ਮਨ ਤਨ ਆਪਣਾ ਤਿਨ ਜਾਨ ਦੇਹ ਜਿਨ ਜਾਨ ਆਪਣਾ ਪ੍ਰਭੂ ਪੁਛਾਤਾ ਸੋ ਜਾਨ ਸਰਵ ਥੋ ਕਰ ਦਾਤਾ ਤਿਸ ਕੀ ਸਰਣ ਸਰਵ ਸੁਖ ਪਾਵੈ ਹੰਦਕਾ ਦਰਸ ਸਭ ਪਾਵੈ ਮਿਟਾਵੈ ਔਰ ਸਿਆਮ ਸਗਲੀ ਛਾਟ ਦੇਹ ਜਨ ਕੀ ਮੁਸੀ ਵਾਲਾ ਗਾਵਨ ਜਾਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜਾ ਹੋ ਸਾਧ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਦਸਕਾ ਨਾਮ ਦਸਕਾ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਵੈ ਸਤਿਗੁਰ ਸਿੱਖ ਕੀ ਕਰਾ ਪ੍ਰਤ ਪਾਰ ਸੇਵਕ ਗੁਰ ਸਦਾ ਦਇਆਲ ਸੇਖ ਕੀ ਗੌਰ ਦੁਰਮਤ ਮਾਲ ਹੈ ਗੁਰ ਬਚਨੀ ਹਰ ਨਾਮ ਉਚਰੈ ਸਤਿਗੁ ਸਿੱਖ ਬੰਧਨ ਕਾਟ ਗੁਰ ਕਾ ਸਿੱਖ ਵਕਾਰ ਦੇ ਅੱਡ ਸਤਿਗੁਰ ਸਿੱਖ ਨਾਮ ਤਾਨ ਦੇ ਗੁਰ ਕਾ ਸਿੱਖ ਵਟਪਾਇਗੀ ਹੇ ਸਤਿਗੁਰ ਸਿੱਖ ਹਰ ਦਲ ਸਵਾਰ ਨਾਨਕ ਸਤਿਗੁਰ ਸਿੱਖ ਜੀ ਨਾਲ ਸੁਮਾਰ ਗੁਰ ਕਾ ਗ੍ਰਹਿ ਸੇਵਕ ਜਰਹਿ ਗੁਰ ਕੀ ਆਗਮਨ ਮਹ ਸਾਹਿਬ ਕਉ ਕਰ ਕਾਸ਼ਨ ਜਨਾਵ ਹਰ ਹਨ ਸਤਿ ਆਵ ਮਨ ਬੀਚਾ ਸਤਿਗੁਰ ਕਾ ਪਾਤ ਸੇਵਕ ਕੀ ਕਾਰਜ ਰਾਜ ਸੇਵਾ ਕਰ ਦੋਇ ਨਿਹ ਕਾਇਮੀ ਦਸ ਗੋਤ ਪ੍ਰਭ ਸੁਆਮੀ ਆਪਣੀ ਕਿਰਪਾ ਜਸਾਵ ਕਰੀ ਨਾਨਕ ਸੋ ਸੇਵਕ ਗੁਰ ਕੀ ਮਾਤ ਅਲੀ ਬੀਸ ਬਿਸਵੈ ਗੁਰ ਕਾ ਮਨ ਮਾਨ ਸੋ ਸੇਵਕ ਪਰਮੇਸ਼ਰ ਕੀ ਗਾਤ ਜਾਨ ਸੋ ਸਾਧ ਗੁਰ ਜਿਸ ਰਹਿ ਹਰ ਨਾਉ
ਅਨਕੁਬੈਰ ਗੁਰ ਕੋ ਪਰ ਜਾਉ ਸਰਵ ਨਿਧਾਨ ਜੀ ਕਾ ਦਾਤਾ ਕਹਿਰ ਪਾਰ ਬ੍ਰਹਮ ਰੰਗ ਰਤ ਬ੍ਰਹਮ ਜਨ ਜਨਮ ਪਾਰ ਬ੍ਰਹਮ ਜੀ ਕਹਿਬ ਨਹੀਂ ਕਹਿ ਪਰਮ ਸਹਿ ਸਿਆਨ ਪਲਿਆ ਨਾ ਜਾਈਏ ਨਨ ਕਹਿ ਗੁਰ ਬਿਟ ਪਾਗੀ ਪਾਇਆ ਸਫਲ ਦਰਸ਼ਨ ਪੀਖਤ ਪਨੀਤ ਪਰਸਤ ਚਰਨ ਗਾਤ ਨਿਰਮਲ ਜੀਤ ਪੀਠ ਸੰਗ ਰਾਮ ਗੁਰ ਰਵਿ ਪਾਰ ਬ੍ਰਹਮ ਕੀ ਦਰਗਹ ਕਵਿ ਸੁਨ ਕਰ ਬਚਨ ਕਰਨ ਆਗ ਨਿਯਮ ਸੰਧੂ ਹੈ ਦੰਪਤੀਆ ਨੇ ਪੂਰਾ ਗੁਰ ਅਖਿਆ ਜਾ ਕਮ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖਾਵੇ ਸੰਤ ਗੁਣ ਬੇਅੰਤ ਕਿਉਂ ਨਹੀਂ ਪਾਈ ਨਾਨਕ ਜਿਹ ਪਾਵੇ ਤਹਿਲਾਈ ਮਲਾਈ ਜਿਹ ਬਾਈਕ ਉਸਤਤ ਅਨੇਕ ਸਤਿਪੁਰਖ ਪੂਰਨ ਬਵੀਕ ਕਹ ਬੋਲ ਨਾ ਪਾਹ ਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਣੀ ਨਿਰਾਹਾਰ ਨਿਰਵੈਰ ਸੁਖ ਦੇਵਤਾ ਕੀ ਕੀਮਤ ਕਿਨਾ ਨਾ ਪਾਈ ਅਨੁਕ ਭਗਤ ਬੰਧ ਨਿਯਤ ਕਰਹਿ ਚਰਨ ਕਮਨ ਹਿਰਦਾ ਸਿਮਰਹਿ ਸਤਿਬਲ ਹਰੀ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਐਸਾ ਪ੍ਰਭ ਜਪਨੇ ਹੋ ਹਰ ਰਾਸ ਪਾਵੇ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋਹੋ ਉਸ ਪੁਰਖ ਪਾ ਨਾ ਹੀ ਕਦੇ ਮਿਲਾ ਸੋ ਜਾ ਕੇ ਮਨ ਪ੍ਰਗਟਿ ਗੁਣਤਾ ਸਾਠ ਪੈਰ ਹਰ ਕਾ ਨਾਮ ਲੀ ਸਾਚੀ ਉਪਦੇਸ ਸਿਵ ਕਾ ਦੀ ਮੋਹ ਮਾਇਕ ਸੰਗਨਾ ਲੀ ਮਨ ਮਹਿਰ ਆਖਿਆ ਹਰ ਹਰੀ ਕਾਂਧਕਾਰ ਦੀਪਕ ਪ੍ਰਗਟ ਸਿ ਨਾਨਕ ਪਰਮ ਮੋਹ ਦੁਖ ਤਹਿ ਦਿਨਾ ਸੇ ਤਪਤ ਮਾਹਿ ਠੰਡ ਵਰਤਾ ਅਨੰਤ ਪੈ ਦੁਖ ਨਾ ਟਿਪਾਈ ਜਨਮ ਵਰਨ ਕਿ ਮਿਟਿਆ ਦੀ ਸਾਧੂ ਕੇ ਪੂਰਨ ਉਪਦੇਸ਼ ਪਾ ਚੁਕਾ ਨਿਰਪਾ ਹੋਏ ਬਸ ਸਗਲ ਵਿਆਦ ਮਨ ਤੀਖ ਹੈ ਨਸੇ ਜਿਸ ਕਾ ਸਾ ਤਨ ਕਿਰਪਾ ਤਾਰੀ ਸਾਧ ਸੰਗ ਜਪ ਨਾਮ ਰਾਰੀ ਹਿਤ ਪਾਈ ਚੁਕੇ ਬ੍ਰਹਮ ਕਵਨ ਸੁਨ ਨਾਨਕ ਹਰ ਹਰ ਜੈ ਸਰਾਮ ਨਿਰਗੁਣਾਵ ਸਰਗੁਣ ਪਿਓ ਹੀ ਕਲਾ ਧਾਰ ਜਨ ਸਗਲੇ ਮੋਹੇ ਆਪਣੇ ਚਰਤ ਪ੍ਰਭਾਵ ਬਨਾਏ ਆਪਣੀ ਜੀਵਨ ਤੇ ਆਵੇ ਪਾਏ ਹਰ ਬਿੰਦੂ ਜਾ ਨਾਹੀਂ ਕੋਈ ਸਰਬ ਨਿਰੰਤਰੀ ਕੋ ਸੁਯੋਤ ਪੋਤ ਰਵਿਆ ਰੂਪ ਰੰਗ ਪੈ ਪ੍ਰਕਾਸ਼ ਸਾਧਕ ਸੰਗ ਰਾਜ ਰਚਨਾ ਆਪਣੀ ਕਲ ਧਾਰੀ ਅਨਕ ਪੈ ਨਾਨਕ ਪਰ ਹਰਿ ਸਲੋਕ ਸਾਧਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮੈ ਮਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰਹੁ ਵਿਚਾਰੀ ਸਮਨਾਮ ਆਧਾਰ ਅਵਰਿਓ ਪੈ ਸਮੀਤ ਵਿਸਾਰ ਚਨ ਕਮਲ ਦਿਦ ਮੈਂ ਹਰ ਤਾਰ ਕਰਨ ਕਾਰਨ ਸੁਭਰਾ ਸਮਰਾ ਦ੍ਰਿੜ ਕਰ ਗਹੁ ਨਾਮ ਹਰ ਵਾਤਿ ਹੋ ਧਨ ਸੰਚ ਹੋਵੈ ਭਗਵੰਤ ਸੰਤ ਜਨਾ ਕ ਨਿਰਮਲ ਮੰਤੀ ਕਾ ਸਰਾਖ ਮਨ ਵਾਹਿ ਸਰਬ ਰੋਗ ਨਾ ਨਿਮਟ ਜਾਹਿ ਜਿਹ ਧਨ ਕੋ ਚਾਰ ਕੁੰਟ ਉਠਤਾਵੈ ਸੋ ਤਨ ਹਰ ਸਿਵਾ ਦੀ ਪਾਵੈ ਹੈ ਜਿਸ ਸੁਖ ਨਿਤ ਬਾਂਛ ਹਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਰੀ ਕਰਨ ਸਾ ਸੋਭਾ ਭਜ ਹਰ ਕੀ ਸਰਣੀ ਅਨਕੀ ਉਪਾਵੀ ਰੋਗ ਨਾ ਜਾਈ ਰੋਗ ਮਿਟ ਹਰ ਵਖਤ ਲਾਇ ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨ ਦਰਗ ਪਰਵਾਨ ਮਨ ਪ੍ਰਬੋਧ ਹਰ ਕਨਾਇ ਦਹਿ ਦਿਹ ਤਾਵਤਾ ਬੈਠਾਇ ਤਾਕ ਬਿਘਨ ਨਾ ਲਾਗ ਕੋਈ ਜਾਗਰ ਦਾ ਬਸ ਹਰ ਸੋਈ ਕਰ ਤਾਦਿ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਪਾਉ ਬਿਨ ਸਭ ਪੂਰਨ ਹੋਇਆ ਆਸ ਭਗਤ ਪਾਇਆ ਤੁਮ ਪ੍ਰਕਾਸ਼ ਦਿਤ ਕਾਰ ਜਾਇ ਬਸ ਅਵਨਾਸੀ ਕਹ ਨਾਨਕ ਕਾਟਿ ਜਮ ਫਾਸਿ ਤਦ ਵਿਚਾਰ ਕਹਿ ਜਨ ਸਾਚਾ ਜਨਮ ਮਰੈ ਸੁਖਾ ਚੁਕਾ ਚ ਆਵਾਗਮਨ ਬੇਟਾ ਪ੍ਰਭ ਸਿਵਾ ਤਿਆਗ ਸਰਮ ਕਰ ਦੀਵ ਰਤਨ ਜਨਮ ਕਾਹੂ ਉਦਾਰ ਹਰ ਹਰ ਸਿਮਰ ਪ੍ਰਾਣ ਆਦ ਹਰ ਅਨਕ ਪਾਵਨ ਛੁਟਨ ਆਰੀ ਸਿਮਰਤ ਸਾ ਸਤ ਬੀਤ ਵਿਚਾਰੀ ਹਰ ਕੀ ਭਗਤ ਕਰਹੁ ਮਨ ਲਾਇ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲ ਸਤੀਰਾ ਤਨਾ ਤੂੰ ਕਿਆ ਲਪਟਾਵੈ ਹਮ ਮੂਰਖ ਮਨਾ ਸੋ ਤਮੀਤ ਕੁਟਾਂ ਬਰ ਬਨ ਤੈਨ ਤੇ ਕਹੁ ਤੁਮ ਕਮ ਸਨਾਥ ਰਾਜ ਰੰਗਮੈ ਵਿਸਥਾਰਿਨ ਦੇ ਕਹੁ ਕਮ ਛੁਟਕਾਰਾ ਸਹ ਸਤੀਰਾ ਥੈ ਸਵਾਰੀ ਝੂਠਾ ਡੰਫ ਝੂਠ ਪਾ ਸਰ ਜਿੰਦੀ ਏ ਤਹ ਪੁਜੈ ਨਾ ਬਿਗਾਨ ਨਾਮ ਵਿਸਾਰ ਨਾਨਕ ਪੁਛਤਾਨਾ ਗੁਰ ਕੀ ਮਾਇਆ ਤੂੰ ਲਿਖਿਆ ਨੇ ਭਗਤ ਬਿਨਾਮ ਬਾ ਡੂਬੇ ਸਿਆਨੇ ਹਰ ਕੀ ਭਗਤ ਕਰਮਾਨ ਜੀਤ ਨਿਰਮਲ ਤੁਮਾਰੋ ਚੀਤ ਚਨ ਕਮਲ ਰਾਖੋ ਮਨ ਵਾਹਿ ਜਨਮ ਜਨ ਕੇ ਗਿਲ ਵਿਖ ਜਾਹਿ ਆਪ ਜਪ ਫਾਵਰਾ ਨਾਮ ਜਪਾਵ ਸੁਨਤ ਕਹਿਤ ਰਹਿਤ ਗਤ ਪਾਵ ਸਾਰ ਭੂਤ ਸਾਧਰ ਗੁਣਾਉ ਸਹਿਜ ਸੁਭਾਇ ਨਾਨ ਗੁਣ ਗਾਇ ਗੁਣ ਗਾਇਵਤ ਤੇਰੀ ਉਤਰ ਸਮੈੜ ਬਿਨ ਸਜਾਉ ਮੈਂ ਵਿਖ ਫੈਲ ਹੋਹੇ ਅਚੰਦ ਬਸਾ ਸੁਖਨਾਥ ਸਾਧ ਗ੍ਰਾਹ ਸਾ ਨਾਮ ਸੰਭਾਲ ਚਾੜ ਸਿਆਮ ਸਗਲੀ ਮਨਾ ਸਾ ਸੰਗ ਪਾਵੈ ਸਜ ਨਾ ਹਰ ਪੂੰਜੀ ਸੰਜ ਕਰਾ ਵਿਆਹ ਹਾਰੀ ਹਾ ਸੁਖ ਦਰਗਾ ਜੈਕਾਰ ਸਰਮ ਨਿਰੰਤਰੀ ਕੋ ਦੇਖ ਕਹ ਨਾਨਕ ਜਾ ਕਮ ਵਸਤ ਲੀਖੇ ਕੋ ਜਾ ਪੀ ਕੁ ਸਲਾਹੀ

ਸਾਰੀ ਕਿਤੇ ਪਏ। ਏਕ ਆਰਾਧ ਉਪਰਾ ਛਤ ਗਏ ਮੰਤਰ ਅੰਤਰ ਇਕ ਪ੍ਰਵਰਾਤਾ ਗੁਰਪ੍ਰਸਾਦ ਨਾਨਕ ਇਕ ਜਾਤ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਣ ਆਏ ਨਾਨਕ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਾਨ ਜਾਚ ਪ੍ਰਭ।

ਚਰਨ ਕਮਲ ਸਿੰਘ ਲਾਗੈ ਪ੍ਰੀਤ ਭਗਤ ਕਰ ਆਉ ਪ੍ਰਭ ਕੀ ਨਿਤ ਨਿਜਤਾ ਏ ਕੋਟ ਏ ਕੁਆ ਧਾਰ ਨਾਨਕ ਮੰਗਣ ਪ੍ਰਭ ਸਾਰ ਪ੍ਰਭ ਕੇ ਦ੍ਰਿਸ਼ਟ ਮਹਾਂ ਸੁਖ ਹੋਇਆ ਰਹ ਪਾ ਬਿਰਲਾ ਕੋਈ ਜਿਨ ਚਾਖਿਆ ਸੇ ਜਾਨ ਤ੍ਰਿਪਤਾ ਨੇ ਪੂਰਨ ਪੁਰਖ ਹੋਏ ਨਹੀਂ ਡੋਲਾ ਨੇ ਸੁਭਰ ਭਰੀ ਪ੍ਰੇਮ ਰਸ ਰੰਗ ਪੂਜਾ ਚਾਉ ਸਾਧ ਕੇ ਸੰਗ ਭਰੇ ਸਰਨਾਰਨ ਸਭ ਤਿਆਗ ਅੰਤਰ ਪ੍ਰਕਾਸ਼ ਅੰਨ ਦਿਨ ਲਿਵਲਾ ਗੁੜ ਭਾਗੀ ਜਪਿਆ ਪ੍ਰਭ ਸੁਜ ਨਾਨਕ ਨਾਮ ਰਤੀ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਦੀ ਨਿਰਮਲ ਮਾਤਰਾ ਜਨ ਕੋ ਪ੍ਰਭ ਹੋਇਓ ਦਇਆਲ ਸੇਵਕ ਕਿਉਂ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨਮ ਵਰਨ ਦੁਖ ਰਮ ਗਇਆ ਇਸ਼ਕੁਨ ਸਰਦਾ ਸਭ ਪੂਰੀ ਰਵ ਰਹਿਆ ਸਾਧ ਸੰਘ ਹਜੂਰੀ ਜਿਸ ਕਾ ਸਾਧ ਲਿਆ ਮਲਾਇ ਨਾਨਕ ਭਗਤ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਰ ਨਾ ਪਾਨ ਸੋ ਕਿਉਂ ਬਿਸਰੈ ਜੇ ਕੀ ਆ ਜਾਨ ਸੋ ਕਿਉਂ ਬਿਸਰੈ ਜਨ ਸਭ ਕਿਸ਼ ਦੀ ਆ ਸੋ ਕਿਉਂ ਬਿਸਰੈ ਜੇ ਜੀਵਨ ਜੀ ਆ ਸੋ ਕਿਉਂ ਬਿਸਰੈ ਜੇ ਅਗਨ ਮਹਾਰਾਖ ਗੁਰੂ ਪ੍ਰਸਾਦ ਕੋ ਬਿਰਲਾ ਲਾਖ ਸੋ ਕਿਉਂ ਬਿਸਰੈ ਜੇ ਵਿਖਤੇ ਕਾਟ ਜਨਮ ਜਨਮ ਕਾ ਟੂਟਾ ਕਾਟ ਗੁਰਪੁਰੇ ਤਾਤੇ ਹੈ ਬੁਝਾਇਆ ਪ੍ਰਭ ਆਪਣਾ ਨਾਮ ਜਨ ਧਿਆਇਆ ਸਾਜਨ ਸੰਤ ਕਰੀ ਹੋ ਕਾ ਮਾਨ ਤਿਆਗ ਜਪ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪ ਹੋਵਰਹ ਨਾਮ ਜਪਾਵ ਭਗਤ ਪਾਏ ਤਰੀਓ ਸੰਸਾਰ ਬਿਨ ਭਗਤੀ ਧਨ ਹੋ ਸੀ ਸ਼ਾਇਰ ਸਰਬ ਕਲਿਆਣ ਸੁਖ ਨਿੰਦ ਨਾਮ ਗੁੜ ਜਾਤ ਪਾਏ ਬਿਸਰਾ ਸਗਲ ਦੁਖ ਕਾਵਤ ਨਾਸ ਨਾਨਕ ਨਾਮ ਜਪ ਹਗੁੰਤਾ ਸੁਭਜ ਪ੍ਰੀਤ ਪ੍ਰੇਮ ਰਹਿ ਚਾਉ ਮਨ ਤਨਾਂਤਰਿ ਸਵੈ ਉਨੀ ਤਰਹੁ ਬਿਹ ਦਰਸ ਸੁਖ ਹੋਇ ਮਨ ਬਿਕਸੈ ਸਾਧ ਚਰਨ ਦੋਇ ਭਗਤ ਜਨਕ ਮਨ ਤਨ ਰੰਗ ਬਿਰਲਾ ਕਉ ਪਾਵੈ ਸੰਗ ਏਕ ਵਹਿ ਦੂਜਾ ਕਰਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾ ਕੀ ਉਪਮਾ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਇ ਪ੍ਰਭ ਬਖਸੰਦ ਦੀਨ ਦਇਆਲ ਭਗਤ ਵਚਨ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰਤ ਪ੍ਰਤਪਾਲ ਆਦਿ ਪੁਰ ਕਾਰਨ ਕਰਤਾਰ ਭਗਤ ਜਨਕ ਪ੍ਰਾਨ ਆਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਭ ਮਨ ਹੀਤ ਹਮ ਨਿਰ ਗੁਣੀ ਆ ਨੀਚਾ ਜਾ ਨਾਨਕ ਤੁਮ ਸਨ ਪ੍ਰਭ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਈ ਨਿਮ ਖਰ ਕੇ ਗੁਣ ਗਾਏ ਅਨਕ ਰਾਜ ਭੋਗ ਬੜੇ ਆਈ ਹਰਿ ਕੇ ਨਾਮ ਕਥਾ ਮਨ ਪਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਪਦੀ ਹਰ ਹਨੀਤ ਭਲੀ ਸੋ ਕਰਣੀ ਸੁਭਾ ਧਨਵੰਤ ਹਿਰਦਾ ਬਸੇ ਪੂਰਨ ਕੁਰਮੰਤ ਸਾ ਸੰਕਰਬਦੀ ਹੁਨਵਾ ਸਰਬ ਸੁਖ ਨਾਨ ਪ੍ਰਕਾਸ਼ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੋਨ ਸਮਾਧੀ ਆਪ ਆਪਨ ਕੀਆ ਨਾਨਕਾ ਪੀ ਹੀ ਫਿਰ ਜਾ ਬਸਪਦ ਜਬ ਆਕਾਰ ਹੁਕਾਸ਼ ਨਾ ਦ੍ਰਿਸ਼ਟੇ ਦਾ ਪਾਪਨ ਤਬ ਕਹਿਤੀ ਉਤੇ ਜਬ ਤਾਰੀ ਆਪਨ ਸੋਨ ਸਮਾਧ ਤਾ ਬੈਰ ਵਿਰੋਧ ਕੇ ਸੰਕੁਮਾਰ ਜਬ ਇਸ ਕਬਰ ਚੀਹ ਨਾ ਜਾਪਤ

ਰਖਨ ਹਰ ਦਿਆਈ ਨਿਰਭਾਵ ਜਪੈ ਸਗਲ ਪਾਵ ਮਿਟੈ ਪ੍ਰਭ ਕਿਰਪਾ ਦੀ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੈ ਤਹ ਨਾਹਿ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜੈ ਮਿਟੈ ਅਹੰਕਾਰ ਇਹ ਜਨ ਕਉ ਕੋਇ ਨਾ ਪਹੁੰਚਣ ਹਰ ਸ੍ਰੀ ਰੂਪ ਠਾਠਾ ਗੁਰੂ ਸੂਰਾ ਨਾਨਕ ਦਾ ਕਾਰਜ ਪੂਰਾ ਮਹਿਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਵੇਖਤ ਉਦਰਤ ਸ੍ਰੇਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਦਾਨ ਸੇਵਾ ਸਿਵ ਪਰਿਵਾਰ ਅੰਤਰ ਜਾ ਮੂਰਖ ਪ੍ਰਧਾਨ ਜਿਸ ਮਨ ਬਸਾ ਸੋਤ ਨਿਹਾਲ ਤਾਕ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧਸੰਗ ਨਾਇਨ ਕਰ ਤਿਆਇਆ ਸਲੋਕ ਗਿਆਨ ਅੰਜਨ ਗੁਰ ਦੀ ਆ ਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਕਾਸ਼ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਲਾ ਕਾ ਮੀਠਾ ਸਗਲ ਸਮਿਗਰੀ ਇਸ ਕਟਮਾਇ ਹਨ ਕਰੰਗ ਨਾਨਾ ਦ੍ਰਿਸ਼ਟਾ ਹੈ ਨਾਮ ਨਿਧਿ ਅੰਮ੍ਰਿਤ ਪ੍ਰਭ ਕਨਾ ਦੇਹ ਮੈਸ ਕਵ ਵਿਸਰਾਮ ਸੁਨ ਸਮਾਦ ਅਨਹਦ ਦਹਨਾਦ ਕਹਿਣ ਨਾ ਜਾਈ ਅਚਰਜ ਸੰਵਾਦ ਦੇਖਿਆ ਜਹਵ ਦਿਖਾਇ ਨਾਨਕ ਚੰਦ ਸੋ ਜੀ ਪਾਇ ਸੁਅੰਤਰ ਸੋ ਬਾਹਰ ਆਨੰਦ ਘਾਟ ਘਟ ਵਿਆਪ ਰਿਹਾ ਭਗਵੰਤ ਤਰਨ ਮਾਹਿ ਆਕਾਸ ਪਾਇ ਆਲ ਸਰਵ ਲੋਕ ਪੂਨ ਪ੍ਰਤ ਪਾਲ ਬੰਧਨ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਗਿਆ ਤੈਸਾ ਕਰਮ ਪਾਵਣ ਪਾਣੇ ਵੈ ਸੰਤਰ ਮਾਹਿ ਚਾਰ ਕੁੰਟ ਦਹਿ ਦਿਸ ਸਮਾਹੀ ਇਸ ਦੇ ਬੇਨਾ ਨਹੀਂ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਇ ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀ ਹਰ ਸੂਰ ਨਖਿਆ ਤਰਮਹਿ ਏਕ ਬਾਣੀ ਪ੍ਰਭ ਸਾਹਿਬ ਕੋ ਬੋਲਿਆ ਆਵੈ ਡੋਲ ਨ ਕਹੂੰ ਡੋਲੈ ਸਰਬ ਕਲਾਕਾਰ ਖੇਲੈ ਖੇਲ ਮੋਲ ਨ ਪਾਈਆ ਗੁਣ ਹੈ ਅਮੋਲ ਸਰਵ ਜੋਤ ਮੈਂ ਜਾ ਕੇ ਜੋਤ ਤਾਰਹਿਉ ਸਵਾਮੀ ਉਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਇਹੋ ਵਿਸਾਸ ਸੰਤ ਜਨਕ ਅਭਿਖ ਸਭ ਬ੍ਰਹਮ ਸੰਤ ਜਨਕ ਹਿਰਦੈ ਸਭ ਧਰਮ ਸੰਤ ਜਨਾ ਸੋ ਸੁਨਿਹ ਸੋ ਬਚਨ ਸਰਵਿਆਪੀ ਰਾਮ ਸੰਗ੍ਰਹਿ ਚਨ ਜਿਨ ਜਾਤਾ ਤੁਸੀਂ ਇਹ ਰਹਿਤ ਸਾਧ ਬਚਨ ਸਾਧੁ ਸਭ ਕਹਿਤ ਜੋ ਜੋ ਹੋਏ ਸੋਈ ਸੁਖਮਾਨ ਹੈ ਕਰਨ ਕਰਾ ਬਿਨਾਰ ਪ੍ਰਭ ਜਾਨੇ ਅੰਤਰ ਵੈਸੇ ਬਾਹਰ ਵੀ ਉਹ ਨਾਨਕ ਦਰਸ਼ਨ ਦੀ ਸਾਹਿਆ ਸਤ ਕੀਆ ਸਭ ਸਤ ਤਿਹ ਪ੍ਰਭ ਤੇ ਸਗਲੀ ਉਤਪਾਤ ਤਿਹ ਭਾਵੈ ਤੰਕਰ ਵਿਸਥਾਰ ਤਿਹ ਭਾਵੈ ਤੰ ਏਕ ਅੰਕਾਰ ਅਨਕ ਕਲਾ ਲਖੀ ਨਹਿ ਜਾਇ ਜਿਸ ਭਾਵ ਤਿਸ ਲੈ ਮਲਾਈ ਕਮ ਨਿਕਟ ਕਮਨ ਕਹੀਆ ਦੂਰਾ ਪਿਆ ਪਾ ਭਾਰ ਪੂਰੇ ਅੰਤਰਗਤ ਜਿਹੈ ਜਨਾਇ ਨਾਨਕ ਜਨ ਆ ਬੁਝਾਈ ਸਰਭੂਤਾ ਵਰਤਾਰਾ ਸਰਵ ਨੈਨ ਆ ਬਿਖ ਨਰ ਸਗ ਸਮਗਰੀ ਜਾ ਕਰ ਤਨਾਇਆ ਪੰਜਾ ਸਾਹਿਬ ਹੀ ਸੁਨਾਇਆ ਵਨਜਾਨੀ ਏਕ ਖੇਲ ਬਣਾਇਆ ਆਗਿਆਕਾਰੀ ਕਿਨੇ ਮਾਇਆ ਸਭ ਕਹਿ ਮਹਿਤ ਲਿਵ ਦੁਰਾ ਹੈ ਜੋ ਕਿਛ ਕਹਿਣਾ ਸੋ ਆਪ ਹੀ ਕਹਿ ਆਗਿਆ ਆਵੈ ਆਗਿਆ ਜਾਇ ਨਾਨਕ ਜਾਉ ਪਾਵੇ ਤਨ ਸਮਾਏ

ਕਰਤਾ ਕੀ ਖਾਤਮਿਤ ਕਹਿ ਨਾ ਜਾਏ ਦੂਸਰੋ ਏ ਤਾਂ ਸੋਝੀ ਪਾਏ ਦਸਕਾ ਕੀ ਆਸਾ ਪ੍ਰਵਾਨ ਗੁਰ ਪ੍ਰਸਾਦ ਨਾਨਕ ਇਹੋ ਜਾਨ ਜੋ ਜਾਨਦ ਸਦਾ ਸੁਖ ਹੋਏ ਆਪ ਮਿਲਾਈ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਾਤਵੰਤ ਜੀਵਨ ਮੁਕਤ ਜਿਸ ਰਦਾ ਭਗਵੰਤ ਧਨ ਧਨ ਧਨ ਜਨ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਾ ਨਾਮਨ ਕਹਿ ਹੈ ਸੁਭਾਗ ਜਨ ਕ ਸੰਗ ਚਿਤ ਆਵੈ ਨਾਮ ਆ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਹ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੀ ਗੁਣ ਗਾਸ਼ਪਤੀ ਪੂਰੇ ਗੁਰ ਕਾ ਸੁਨੇ ਬਦੀ ਹਾਰ ਬ੍ਰਹਮ ਨਿਕਟ ਕਰ ਪੀਕ ਸਾਸ ਸਾਸ ਸਿਮਰ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦਾਸ ਅਨਿਤ ਤਿਆਗ ਤਰੰਗ ਸੰਦ ਜਨ ਕੀ ਤੂਰ ਮਨ ਮੰਗ ਆਪ ਛੋੜ ਬੇਨਤੀ ਕਰ ਹੋ ਸਾਤ ਸੰਗੋ ਗਨ ਸਾਗਰ ਤਰ ਹਰ ਤਨ ਕੀ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਾਜ ਪਰਮਾਨੰਦ ਨਰਕ ਨਿਵਾਰ ਉਧਾਰ ਜੀਉ ਗੁਣ ਗੋਬਿੰਦ ਅੰਮ੍ਰਿਤ ਰਹਿ ਪੀਓ ਚੇਤ ਚਿਤ ਵਹਨਾਰਾਇਣੀ ਕੇਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਾਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬੈਰੰਗ ਬੈਰ ਨਾਨਕ ਜੀ ਅਕਾਇ ਆਧਾਰ ਉੱਤਮ ਸਲੋਕ ਸਾਧ ਕੇ ਵਚਨ ਅਮਲੀਕ ਲਾਲ ਹੇ ਰਤਨ ਸੰਤ ਕੁਮਾਰ ਤੋਤੇ ਉਧਾਰਾ ਤਰਾ ਲੋਕੇ ਅਨਹਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕਮਾ ਲਾਗ ਹੈ ਰੰਗ ਜੈ ਜੈ ਸ਼ਬਦ ਅਨਾਹਤ ਵਾ ਜੈ ਸੁਨ ਸੁਨ ਅੰਤ ਕਰੇ ਪ੍ਰਭ ਕਾ ਜੈ ਪ੍ਰਗਟ ਗੋਪਾਲ ਮਹਾਂਤ ਕੈ ਮਾਥੀ ਨੈਨ ਕੁਦਰਤਨ ਕਾ ਸਾਥੀ ਸਰਣ ਜੋਗ ਸੰਸਰਣ ਆਈ ਕਰ ਕਿਰਪਾ ਪ੍ਰਭਾ ਮਿਲਾਇ ਮਿਟ ਗਏ ਬੈਰ ਪਏ ਸਭ ਦੀਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਪਏ ਗੁਰਦੇਵ ਪੂਰਨ ਹੋਏ ਸਿਵ ਕੀ ਸੇਵਾ ਆਦ ਜੰਜਾਲ ਵਿਕਾਰ ਤੇ ਰਹਿਤੀ ਰਾਮ ਨਾਮ ਸੰਰਸਨਾ ਕਹਿਤ ਕਰ ਪ੍ਰਸਾਦ ਆਇਆ ਪ੍ਰਭ ਤਾਰੀ ਨਾਨਕ ਨਿਭਿ ਕੇ ਹਮਾਰੀ ਪ੍ਰਭ ਕੀ ਉਸਤਦ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੇ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਬਸਰ ਹੋਤਨਦਾਨ ਸਰਵਿੱਛਾ ਤਾ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਾਵਲ ਹੋਏ ਸਭ ਤੂਚ ਪਾਇਆ ਸਥਾਨ ਵਾਹਨਾ ਹੋਇਆ ਮਨਜਾਨ ਹਰ ਧਨ ਖਾਟ ਚਲੈ ਜਨ ਸੋਇ ਨਾਨਕ ਜਿਸ ਪ੍ਰਾਪਤ ਹੋਈ ਖੇਮ ਸ਼ਾਂਤ ਰਿਦ ਨਾਮ ਨਿਰਦ ਬੋਧ ਗਿਆਨ ਸਰਵ ਤਹ ਸਿਧ ਵਿਦਿਆ ਤਾਪ ਜੋ ਪ੍ਰਭਧਿਆਨ ਗਿਆਨ ਸ੍ਰੇਸ਼ਟ ਉਤਮ ਸਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੈ ਮਦ ਸਕਲ ਦੇਵਤਾ ਸੁੰਦਰ ਚਤੁਰ ਤਤ ਕਬੀਰਤਾ ਸਮੁੰਦਰ ਸੀਰ ਦ੍ਰਿਸ਼ਟੀਤਾ ਇਹ ਫਲ ਤਿਹ ਜਾਨਕ ਮੁਖ ਪਾਣੇ ਗੁਰੂ ਨਾਨਕ ਨਾਮ ਬਚਨ ਮਨ ਸੁਨ ਇਹੋ ਨਿਰਦਾਨ ਜਪੈ ਮਨ ਕੋਈ ਸਾਹਿਬ ਯੁਗ ਮਹਿਤਾ ਕੀ ਗਾ ਤੁਈ ਗੁਣ ਗੋਬਿੰਦ ਨਾਮ ਤੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਨ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕਾ ਮਨ ਵਿਸਰਾਮ ਕੋੜਾ ਪ੍ਰਾਸ ਸਾਧ ਸੰਗ ਮੇਟਾ ਸੰਤ ਕਿਰਪਾ ਦੇ ਜਮਦੀ ਛੋਟਾ ਜਾ ਕੈ ਮਸਤਕ ਕਰਮ ਪ੍ਰਭਾਏ ਸਾਸਰ ਨਾਨਕ ਤੇ ਆਈ ਜਿਹ ਮਨ ਵਸੈ ਸੁਨਾ ਲਾਇ ਪ੍ਰੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਜਨ ਵਰਨਤਾ ਕਾ ਦੁਖ ਨਵਾਰ ਦੁਰਾਬ ਦਿਹ ਤਤਕਾਲ

सबनाम दविस हो सतनाम श्री वाहिगुरु साहिब जी।

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਅੱਜ ਦੂਸਰੇ ਸਤਿਗੁਰੂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਗੁਰ ਤਖ਼ਤ ਦੀ ਦਿਵਸ ਹੈ। ਆਪ ਸਿੱਖ ਸੰਗਤਾਂ ਨੂੰ ਇਸ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਜੀ ਕਿਰਪਾ ਕਰਨ, ਆਪ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ, ਆਪ ਸਮੂਹ ਪਰਿਵਾਰਾਂ ਦੀ ਸਿਰ 'ਤੇ ਮੀਰ ਭਰਿਆ ਹੱਥ ਰੱਖਣ, ਬੱਚਿਆਂ ਦੀ ਚੜ੍ਹਦੀ ਕਲਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਪ ਆਦਿ ਸੱਚ ਜੁਗਾਦਿ ਸੱਚ ਹੈ ਪਿਹ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਜਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾਂ ਲਵਤਾਰ

ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ।

ਕੋਟ ਦੇਨ ਦਾ ਦੇ ਲੈਂਦੇ ਥੱਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗ ਸਹਿਬੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ।

ਕੇ ਬੋਲਣ ਬੋਲੀਐ ਜਿਸ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੇ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਵਰ ਖਾਇ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵਈ ਤਬ ਆਦਿ ਨਾ ਪੁੱਛੈ ਕੇ

ਮੁਖ ਸਾਲਾ ਹਮ ਮੰਦ ਸੁਣਿਆ ਜੁਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ

ਨਾਸਮ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ।

ਜੇ ਕੋ ਮਨ ਜਾਣੈ ਮਨ ਕੂਏ ਮੰਨੈ ਮਾਰਗ ਠਾਗ ਨ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗਨ ਚੱਲੈ ਪੰਥ ਮੰਨੈ ਧਰਮ ਸੀਤੀ ਸੰਬੰਧ।

ਵਾਰ ਜੋ ਤੁਦ ਭਾਵੈ ਸਾਈ ਭਲੀ ਕਾਰ, ਤੁਸਦਾ ਸਲਾਮਤ ਨਿਰੰਕਾਰ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ, ਅਸੰਖ ਸੂਰ ਮੁਹ ਭਖ ਸਾਰ।

ਅਸੰਖ ਮੂਰਖ ਅੰਧ ਘੂਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੂਰ, ਅਸੰਖ ਗੱਲ ਵੱਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ

ਪਾਹਿ ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਦੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਹੰ ਨਿਰੰਕਾਰ।

ਅੰਤਰਗਤ ਤੀਰਥ ਮਲ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸੁਹਸਤਾਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਣ ਸੁਵੇਲਾ ਵਖਤ ਕਵਣ।

ਆਪ ਵਹਿ ਸਮੁੰਦ ਨਾ ਜਾਣੀਆ ਹੈ। ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕਿਹੜੀ ਤੁਲ ਨਾ ਹੋਵਨੀ ਜੇ ਤਿਸ ਮਨਹੂ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ।

ਭੁਜੰਗ ਪ੍ਰਿਆਦ ਛਾਂਦਮ ਨਮਸਤੂੰ ਅਕਾਲੇ ਨਮਸਤੂੰ ਕਿਰਪਾਲੇ ਨਮਸਤੂੰ ਅਰੂਪੇ ਨਮਸਤੂੰ ਅਨੂਪੇ ਨਮਸਤੂੰ ਅਭੇਖੇ ਨਮਸਤੂੰ ਅਲੇਖੇ ਨਮਸਤੂੰ ਅਕਾਏ ਨਮਸਤੂੰ ਅਜਾਏ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਨਾਮੇ ਨਮਸਤੂੰ ਅਠਾਮੇ ਨਮਸਤੂੰ ਅਕਰਮੰਗ ਨਮਸਤੂੰ ਅਧਰਮੰਗ ਨਮਸਤੂੰ ਅਨਾਮੰਗ ਨਮਸਤੂੰ ਅਤਾਮੰਗ ਨਮਸਤੂੰ ਅਜੀਤੇ ਨਮਸਤੂੰ ਅਭੀਤੇ ਨਮਸਤੂੰ ਅਬਾਹੇ ਨਮਸਤੂੰ ਅਟਾਹੇ ਨਮਸਤੂੰ ਅਨੀਲੇ ਨਮਸਤੂੰ ਅਨਾਦੇ ਨਮਸਤੂੰ ਅਸ਼ੇਦੇ ਨਮਸਤੂੰ ਅਗਾਧੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਉਦਾਰੇ ਨਮਸਤੂੰ ਅਪਾਰੇ ਨਮਸਤੂੰ ਸੁਏਕੈ ਨਮਸਤੂੰ ਅਨੇਕੈ ਨਮਸਤੂੰ ਅਭੂਤੇ ਨਮਸਤੂੰ ਅਜੂਪੇ ਨਮਸਤੂੰ ਨਿਰਕਰਮੇ ਨਮਸਤੂੰ ਨਿਰਭਰਮੇ ਨਮਸਤੂੰ ਨਿਰਦੇਸ਼ੇ ਨਮਸਤੂੰ ਨਿਰਭੇਸ਼ੇ ਨਮਸਤੂੰ ਨਿਰਨਾਮੇ ਨਮਸਤੂੰ ਨਿਰਕਾਮੇ ਨਮਸਤੂੰ ਨਿਰਧਾਤੇ ਨਮਸਤੂੰ ਨਿਰਘਾਤੇ ਨਮਸਤੂੰ ਨਿਰਧੂਤੇ ਨਮਸਤੂੰ ਅਭੂਤੇ ਨਮਸਤੂੰ ਅਲੋਕੇ ਨਮਸਤੂੰ ਅਸ਼ੋਕੇ ਨਮਸਤੂੰ ਨਿਰਤਾਪੇ ਨਮਸਤੂੰ ਅਥਾਪੇ ਨਮਸਤੂੰ ਨਿਰਮਾਨੇ ਨਮਸਤੂੰ ਨਿਧਾਨੇ ਨਮਸਤੂੰ ਅਗਾਹੇ ਨਮਸਤੂੰ ਅਬਾਹੇ ਨਮਸਤੂੰ ਦੁਰਵਰਗੇ ਨਮਸਤੂੰ ਅਸਰਗੇ ਨਮਸਤੂੰ ਪ੍ਰਭੋਗੇ ਨਮਸਤੂੰ ਸੁਜੋਗੇ ਨਮਸਤੂੰ ਅਰੰਗੇ ਨਮਸਤੂੰ ਅਭੰਗੇ ਨਮਸਤੂੰ ਅਗਮੇ ਨਮਸਤਸਤਰਮੇ ਨਮਸਤੂੰ ਨਿਰਾਸਰੇ ਨਮਸਤੂੰ ਨਿਰਾਸਰੇ ਨਮਸਤੂੰ ਅਜਾਤੇ ਨਮਸਤੂੰ ਅਪਾਤੇ ਨਮਸਤੂੰ ਅੰਬਜਵੇ ਨਮਸਤਸਤ ਅਜਵੇ ਅਦੇਸ਼ੰ ਅਦੇਸ਼ੇ ਨਮਸਤੂੰ ਅਭੀਸ਼ੇ ਨਮਸਤੂੰ ਨਿਰਧਾਮੇ ਨਮਸਤੂੰ ਦੁਰਭਾਮੇ ਨਮੋ ਸਰਵਕਾਲੇ ਨਮੋ ਸਰਵਦਿਆਲੇ ਨਮੋ ਸਰਵਰੂਪੇ ਨਮੋ ਸਰਵਭੂਪੇ ਨਮ ਸਰਵਖਾਪੇ ਨਮ ਸਰਵਥਾਪੇ ਨਮ ਸਰਵਕਾਲੇ ਨਮ ਸਰਵਪਾਲੇ ਨਮਸਤਸਤ ਦੇਵੈ ਨਮਸਤੂੰ ਅਭੇਵੈ ਨਮਸਤੂੰ ਅਜਨਮੇ ਨਮਸਤੂੰ ਸੁਭਨਮੇ ਨਮੋ ਸਰਵਗੌਨੇ ਨਮ ਸਰਵਭਾਉਨੇ ਨਮ ਸਰਵਰੰਗੇ ਨਮ ਸਰਵਭੰਗੇ ਨਮ ਕਾਲਕਾਲੇ ਨਮਸਤਸਤ ਦਿਆਲੇ ਨਮਸਤੂੰ ਅਭਰਣੇ ਨਮਸਤੂੰ ਅਮਰਣੇ ਨਮਸਤੂੰ ਜਰਾਰੰਗ ਨਮਸਤੂੰ ਕਰਤਾਰੰਗ ਨਮੋ ਸਰਵਧੰਦੇ ਨਮੋਸਤ ਅਬੰਧੇ ਨਮਸਤੂੰ ਨਿਰਸਾਕੇ ਨਮਸਤੂੰ ਨਿਰਭਾਕੇ ਨਮਸਤੂੰ ਰਹੀਮੇ ਨਮਸਤੂੰ ਕਰੀਮੇ ਨਮਸਤੂੰ ਅਨੰਤੇ ਨਮਸਤੂੰ ਮਹੰਤੇ ਨਮਸਤਸਤ ਰਾਗੇ ਨਮਸਤੂੰ ਸੁਹਾਗੇ ਨਮੋ ਸਰਵਸੋਖੰ ਨਮੋ ਸਰਵਪੋਖੰ ਨਮੋ ਸਰਵਕਰਤਾ ਨਮੋ ਸਰਵਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵਦਿਆਲੇ ਨਮੋ ਸਰਵਪਾਲੇ ਚਾਚਰੀ ਛਾਂਦੋ ਤਵੈ ਪ੍ਰਸਾਦਮ

ਫਿਰ ਏਕ ਅਹਿਮ ਭੁਜੰਗ ਪ੍ਰਿਆਦ ਛੰਦ ਨਮ ਸਰਬਾਨੇ ਸਮਸਤ ਨਿਧਾਨੇ ਨਮ ਦੇਵ ਦੇਵੇ ਅਭੇਖੀ ਅਭੇਵੇ ਨਮ ਕਾਲ ਕਾਲੇ ਨਮ ਸਰਬ ਪਾਲੇ ਨਮ ਸਰਬ ਗਾਉਣੇ ਨਮ ਸਰਬ ਭਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮ ਪਾਨ ਭਾਨੇ ਨਮ ਮਨ ਮਾਨੇ ਨਮੋ ਚੰਦਰ ਚੰਦਰੇ ਨਮ ਪਾਨ ਭਾਨੇ ਨਮ ਗੀਤ ਗੀਤੇ ਨਮ ਨਮੋ ਤਾਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਪਾਨ ਪਾਨੇ ਨਮ ਬਾਦ ਬਾਦੇ ਅਨੰਗੀਆਂ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਬਭੂਤੇ ਕਲੰਗ ਬਿਨਾ ਨੇਕ ਲੰਕੀ ਸਰੂਪੇ ਨਮ ਰਾਜ ਰਾਜੇਸ਼ਰੂ ਪਰਮ ਰੂਪੇ ਨਮ ਯੋਗ ਯੋਗੇਸ਼ਰੂ ਪਰਮ ਸਿੱਧੇ ਨਮ ਰਾਜ ਰਾਜੇਸ਼ਰੂ ਪਰਮ ਬ੍ਰਿਧੇ ਨਮ ਸਸਤ੍ਰ ਪਾਣੇ ਨਮ ਅਸਤ੍ਰ ਮਾਣੇ ਨਮ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਅਭਰਮੀਆਂ ਭੋਗੀ ਅਭੁਗਤੇ

ਅਸ਼ਦੀਅਪੇਦੀਅਨਾਮ ਅਕਾਮੰ ਸਮਸਤੋਪਰਾਧੀ ਸਮਸਤਸਤਤਾਮੰ ਤੇਰਾ ਜੂਰ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਅਭੇ ਹੈ ਪ੍ਰਭੂ ਹੈ ਜੂ ਹੈ ਅਦੇਸ਼ ਹੈ ਭੇਸ ਹੈ ਭੁਜੰਗ ਪ੍ਰਿਆਦ ਛੰਦ ਅਗਾਧ ਅਬਾਧ ਆਨੰਦੀ ਸਰੂਪੇ ਨਮ ਸਰਵਮਾਨੇ ਸਮਸਤ ਨਿਧਾਨੇ ਨਮਸਤੂੰ ਨਰਨਾਥੇ ਨਮਸਤੂੰ ਗੁਰਮਾਥੇ ਨਮਸਤੂੰ ਅਗੰਜੇ ਨਮਸਤੂੰ ਅਪੰਜੇ ਨਮਸਤੂੰ ਅਕਾਲੇ ਨਮਸਤੂੰ ਅਪਾਲੇ ਨਮ ਸਰਵਦੇਸੇ ਨਮ ਸਰਵਭੇਸੇ ਨਮ ਰਾਜ ਰਾਜ ਨਮ ਸਾ ਸਾਜੇ ਨਮ ਸਾ ਸਾਹੇ ਨਮ ਮਾਹ ਮਾਹੇ ਨਮ ਗੀਤ ਗੀਤੇ ਨਮ ਪ੍ਰੀਤ ਪ੍ਰੀਤੇ ਨਮ ਰੋਗ ਰੋਖੇ ਨਮ ਸੋਖ ਸੋਖੇ ਨਮ ਸਰਵ ਰੋਗੇ ਨਮ ਸਰਵ ਭੋਗੇ ਨਮ ਸਰਵ ਜੀਤੰ ਨਮ ਸਰਵ ਪੀਤੰ ਨਮ ਸਰਵ ਗਿਆਨ ਨਮ ਪਰਮ ਤਾਨੰਗ ਨਮ ਸਰਵ ਮੰਤ੍ਰੰ ਨਮ ਸਰਵ ਜੰਤ੍ਰੰ ਨਮ ਸਰਵ ਦ੍ਰੇਸੰ ਨਮ ਸਰਵ ਕ੍ਰੇਸੰ ਨਮ ਸਰਵ ਰੰਗੇ ਦ੍ਰਭੰਗੀ ਅਨੰਗੇ ਨਮ ਜੀਵ ਜੀਵੰ ਨਮ ਵੀਰ ਬੀਜੇ ਅਖਿਜੇ ਅਭਿਜੇ ਸਮਸਤੰ ਪ੍ਰਸਿਜੇ ਕਿਰਪਾਲਿੰਗ ਸਰੂਪੇ ਕੁਕਰਮਿੰਗ ਪ੍ਰਣਾਸੀ ਸਦਾ ਸਰਬਦਾ ਰਿਧ ਸਿਧੰ ਨਿਵਾਸੀ ਚਰਪਟ ਛਾਂਦੋ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਭੋਗੇ ਅਚਲ ਰਾਜੇ ਅਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਵੰ ਦਾਤਾ ਸਰਵੰ ਗਿਆਤਾ ਸਰਵੰ ਭਾਨੇ ਸਰਵੰ ਮਾਨੇ।

ਗੁਰੂ ਅਜੋਨ ਪੁਰਖ ਅਪਾਰ ਸਰਬ ਮਾਨ ਤ੍ਰਿਮਾਨ ਦੇਵ ਭੇਵਾਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਗੋ ਪੁਨ ਕਾਲ ਜਤਰ ਤਤਰ ਬਿਰਜ ਹੀ ਅਵਧੂਤ ਰੂਪ ਪ੍ਰਸਾਰ ਨਾਮ ਠਾਵ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦਿ ਪੁਰਖ ਉਦਾਰ ਮੂਰਤ ਅਜੋਨ ਆਦਿਆ ਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ ਨਾਮ ਕਾ ਵਿਹੀਨ ਪੇਖਤ ਧਾਮ ਹੂੰ ਨਹਿ ਜਾਏ ਸਰਬ ਮਾਨ ਸਰਬੱਤਰ ਮਾਨਸ ਦੈ ਮਾਨ ਤਤਾ ਹੈ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਭਿਵ ਨ ਜਾ ਨਹੀਂ ਜਿਹ ਭੇਦ ਔਰ ਕਤੇਵ ਰੂਪ ਰੰਗ ਨ ਜਾਤ ਪਾਤ ਸੋ ਜਾ ਨਹੀਂ ਕਹੇ ਜੇਵ ਤਾਤ ਮਾਤ ਨ ਜਾਤ ਜਾ ਕਰ ਜਨਮ ਮਰਨ ਵਿਹੀਨ ਚੱਕਰ ਬੱਕਰ ਫਿਰਿਆ

ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੀਸ ਅੰਗ ਰਾਗਨ ਰੰਗ ਜਾ ਕਹਿ ਜਾਤ ਪਾਦਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਮੇਘ ਅਨ ਉਸਤਦ ਏਕ ਪੁਰਖ ਅਵਧੂਤ ਗਰਭ ਗੰਜਨ ਸਰਵ ਭੰਜਨ ਆਦਿ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ

ਪ੍ਰਸਾਦਮ ਕੇ ਜਾਹਰ ਜਹੂਰ ਹੈ ਕਿ ਹਾਜ਼ਰ ਹਜ਼ੂਰ ਹੈ ਬੇਸੁ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨ ਚਿਰਾਗ ਹੈ ਕਿ ਕਾਮਨ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨ ਜਮਾਲ ਹੈ ਗਰੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਰੀਫੁਲ ਸਿਕਨ ਹੈ ਹਿਰਾਸਰਫ ਕੰਨ ਹੈ ਕਲੰਕ ਪ੍ਰਣਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜਾਇਕ ਰਹੀਮ ਹੈ ਸਮਸਤ ਜੁਬਾ ਹੈ ਕੇ ਸਾਹਿਬ ਕਰਾ ਹੈ ਕੇ ਨਰਕੁਮ ਪ੍ਰਣਾਸ ਹੈ ਬਹਿਸਤੁਲ ਨਿਵਾਸ ਹੈ ਕੇ ਸਰਬੁਲ ਗਵਨ ਹੈ ਬੇਸੁਲ ਵਨ ਹੈ ਦਮਾਬਲ ਤਮੀਜ ਹੈ ਸਮਸਤੁਲ ਅਜੀਜ ਹੈ ਪਰਮ ਪਰਮੀਸ ਹੈ ਸਮਸਤੁਲ ਅਦੀਸ ਹੈ ਦੇਸੁਲ ਅਲੇਖ ਹੈ ਮੇਸੁਲ ਅਭੇਖ ਹੈ ਜਿਮਨੁਲ ਜਮਾ ਹੈ ਅਮੀ ਕੁਲੀ ਮਾਂ ਹੈ ਕਰੀਮੁਲ ਕੁਮਾਰ ਹੈ ਕੇ ਜੁਰਤ ਜਮਾਲ ਹੈ ਕੇ ਅਚਰੰਗ ਪ੍ਰਕਾਸ਼ ਹੈ ਕੇ ਅਮਿਤੋ ਸੁਭਾਸ ਹੈ ਕੇ ਅਜਬ ਸਰੂਪ ਹੈ ਕੇ ਅਮਿਤੋ ਵਿਭੂਤ ਹੈ ਕੇ ਅਮਿਤੋ ਪਸਾ ਹੈ ਗਿਆ ਤੁਮ ਪ੍ਰਭਾ ਹੈ ਕਿ ਅਚਰੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਦ ਭਾਰ ਛੰਦ ਤਵੈ ਪ੍ਰਸਾਦ ਮੁਨ ਮਨ ਪ੍ਰਣਾਮ ਗੁਣ ਗਨ ਮੁਦਾਮ ਅਰ ਬਰ ਅਗੰਜ ਹਰ ਨਰ ਪ੍ਰਭੰਜ ਅਨਗਨ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨ ਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਭਵ ਅਨਾਸ ਤ੍ਰਿਤ ਧਰਤੁ ਰਾਸ ਆਜਾਨ ਬਾਹੁ ਏਕੈ ਸਦਾ ਹੁਣ ਓ ਅੰਕਾਰ ਆਦਿ ਕਥਨੀਆਂ ਨਾਦ ਖਲ ਖਣ ਖਿਆਰ ਗੁਰਬਰ ਅਕਾਰ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਦ ਅਜਿਜਨ ਬਾਦ ਅਨ ਝੰਜ ਗਾਦ ਅਨਰੰਜ ਬਾਦ ਅਨਟੁੱਟ ਭੰਡਾਰ ਅਨਠਟ ਉਪਾਰ ਆ ਡੀਠ ਧਰਮ ਆਦਿ।

ਹੈ, ਸਰਬ ਉਭਾਰਨ ਹੈ, ਧ੍ਰਿਤ ਕੇ ਧਰਨ ਹੈ, ਜਾਗ ਕੇ ਕਰਨ ਹੈ, ਮਨ ਮਾਨਿਆ ਹੈ, ਜਗ ਜਾਨਿਆ ਹੈ, ਸਰਵੰਗ ਭਰ ਹੈ, ਸਰਵੰਕਰ ਹੈ, ਸਰਵ ਪਾਸਿਆ ਹੈ, ਸਰਵਣਾਸਿਆ ਹੈ, ਕਰੁਣਾ ਕਰ ਹੈ, ਸੰਪਰ ਹੈ, ਸਰਵੇਸ਼ਵਰ ਹੈ, ਜਗਤੀਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ, ਜਪਾ ਜਪ ਹੈ, ਥਪਾ ਥਪ ਹੈ, ਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਕ੍ਰਿਤਾ ਕ੍ਰਿਤ ਹੈ, ਧਰਨੀ ਧ੍ਰਿਤ ਹੈ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸੰਪਰ ਹੈ, ਕਰੁਣਾਲਿਆ ਹੈ, ਨਿਰਪਨਾਇਕ ਹੈ, ਸਰਪਾਇਕ ਹੈ, ਭਵ ਭੰਜਨ ਹੈ, ਅਰਗੰਜਨ ਹੈ, ਰਿਵਤਾਪਨ ਹੈ, ਜਪ ਜਾਪਨ ਹੈ, ਅਕਰੰਕ੍ਰਿਤ ਹੈ, ਸਰਵਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਵ ਆਤਮ ਹੈ, ਆਤਮ ਬਸ ਹੈ, ਜਸ ਕੇ ਜਸ ਹੈ, ਪੂਜਾ ਅੰਗ ਪ੍ਰਿਆਦ ਛੰਦ ਹੈ, ਨਮੋ ਸੂਰਜ ਸੂਰਜੇ, ਨਮੋ ਚੰਦ

ਨ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪ੍ਰਿਆਦ ਛੰਦੰ ਨਮਸਤੁਲ ਪ੍ਰਣਾਮੇ ਸਮਸਤੁਲ ਪ੍ਰਣਾਸੀ ਅਗੰਜੁਲੋ ਨਾਮੇ ਸਮਸਤੁ ਨਿਵਾਸੇ ਨ ਕਾਮੰ ਬਿਭੂਤੇ ਸਮਸਤੁ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ ਸਦਾ ਸਚਦਾਨੰਦ ਸਤਰੰਗ ਪ੍ਰਣਾਸੀ ਕ੍ਰੀਮੁਲ ਕੁਨਿੰਦਾ ਸਮਸਤੁ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਰੀਮ ਮੇ ਹਰਿਯੰ ਕਰਿਯੰ ਕਰੀਮੁਲ ਰਹੀ ਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵਯੰ ਭਵ ਸੁਭੰ ਸਰਵਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵੈ ਪ੍ਰਸਾਦ ਸੁਵਈਏ, ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ, ਘਰ ਯੁਗ ਜਤੀ ਕੇਸੂ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ, ਮਾਤੋ ਕੋ ਨਾ ਦੇਖੀਏ ਪ੍ਰਾਣ ਪਤੀ ਕੇ, ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂ ਤੇ, ਏਕ ਰੱਤੀ ਬਿਨੇਕ ਰੱਤੀ ਕੇ, ਮਾਤੇ ਮਤੰਗ ਜਰੇ ਜਰ ਸੰਗ, ਅਨੂ ਉਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ, ਪੌਨਕ ਗੌਨ ਕੋ ਜਾਤ ਨਿਵਾਰੇ, ਭਾਰੀ ਪੁਜਾਨ ਕੇ ਭੂਪ ਭਲੀ ਬਿਦਨਿਆਵਤ, ਸੀਸ ਨਾ ਜਾਤ ਵਿਚਾਰੇ, ਤੇ ਭਏ ਤੋ ਕਹਾਂ ਭਏ ਭੂਪਤ, ਅੰਤ ਕਉ ਨੰਗ ਹੀ ਪਾਏ ਪਧਾਰੇ, ਜੀਤ ਫਿਰੈ ਸਭ ਦੇ ਦਿਸ਼ਾਨ ਕੋ ਬਾਜ, ਧੂੜ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕੌਣ ਗਰੈ ਨਹੀਂ ਜਾਤ ਵਿਚਾਰੇ, ਸ਼੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ, ਧਾਮ ਸਿਧਾਰੇ ਤੀਰਥ।

ਜਿਤ ਧਾਰ ਉਸਬੈ ਸੁਭਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨੇਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੁਸਾਜ ਸੁਨਾਹ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਰੇ ਨਾ ਹਲੈਂਗੇ ਤੂਰ ਅਰੀਨ ਬਰੋਰਮ ਵਾਸਨ ਮਾਤੇ ਮਾਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ

ਸਾਹਿਬ ਸ੍ਰੀ ਸਭ ਕੁਸ਼ਲ ਨਾਇਕ ਜਾਚਕ ਅਨੇਕ ਸੁ ਏਕ ਦਿਵਈਆ ਦਾਨ ਦੇਵ ਨਿੰਦਨ ਸਾਚਰ ਭੂਤ ਭਵਿਖ ਭਵੰਜ ਪੈਂਗੇ ਜੀਵ ਜੀਤੇ ਜਲ ਮੈਂ ਥਲ ਮੈਂ ਭਲਈ ਭਲ ਮੈਂ ਸਭ ਥਾਪਤ ਪੈਂਗੇ ਪੁੰਨ ਪ੍ਰਤਾਪਨ ਬਾਟ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਾਗੇ ਸੁੱਤਰ ਸਭੈ ਅਵਲੋਕ ਚਪੈਂਗੇ ਮਾਨਵ ਇੰਦਰ ਗਜਿੰਦਨ ਰਾਧਵ ਜੋ ਤ੍ਰਿਲੋਕੋ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ, ਸਹਿਰ ਸੇਤੀ ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ।

ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ

ਜਿਸਨੂੰ ਕਥਾ ਸੁਣਾ ਇਹ ਆਪਣੀ ਸ੍ਰੀ ਗੁਰਦੁਆਰਾ ਸੁਖ ਪਾਵਹੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨਕੈ ਮਨ ਵਸਿਆ ਜਿਨੂੰ ਧੁਰਹੂੰ ਲਿਖਿਆ ਆਇਆ ਇੱਕ ਫਿਰ ਇਹ ਕਨੇਰੀ ਕਰੇ ਗੱਲਾਂ ਗਲੀ ਕਿਨੈ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਭਵਿਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਭਵਿਤ ਹੋਏ ਗੁਰਮੁਖ ਜਿਨੀ ਧਿਆਇਆ ਭਵਿਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ ਭਵਿਤ ਸੰਗ

ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜਿਉ ਮਲੀਣ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵਹੁ ਸਬਦ ਲਾਗਹੁ ਹਰਿ ਸਿਉ ਰਹੁ ਚਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ

ਕਿਸੋਇ ਪਹੁੰਚਾ ਨਾਹੀ ਮਨਸਾ ਸੱਚ ਸੁਮਾਣੀ ਜਨਮ ਰਤਨ ਜਿਨ ਖੱਟਿਆ ਭਲੇ ਸੇਵਣ ਜਾਰੇ ਕਹੈ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ

ਸਮਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੁਆ ਸਮਾਉ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਹਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ

ਜੈਸੀ ਅਗਨ ਉਦਰ ਮਹਿ ਤੈਸੀ ਬਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਜਦ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ ਜੀਓ। ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੀਰਾਂ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸੱਜ ਨਿਵਾਜੀ ਸਤਸੰਗ ਜੀਓ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਅਪਾਰ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਬੈਠਣ ਦਾ ਇਹ ਸਮਾਂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਆਪ ਜੀ ਹਰ ਰੋਜ਼ ਨਿੱਤ ਗੁਰੂ ਦੇ ਚਰਨਾਂ ਵਿੱਚ ਆ ਕੇ ਹਾਜ਼ਰੀਆਂ ਭਰਦੇ ਹੋ,

ਨੇ ਵੀ ਆਏ। ਪਰਮਾਤਮਾ ਦੇ ਕੋਲੋਂ ਪਾਵਰਾਂ ਲੈ ਕੇ ਆਏ, ਕੋਈ 16 ਕਲਾਂ ਲੈ ਕੇ ਆਇਆ, ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਾਰੇ ਅਨੰਤ ਕਲਾ। ਅਤੇ ਦੁਨੀਆ ਦੇ ਸਾਰੇ ਅਵਤਾਰ ਉਹ ਪਰਮਾਤਮਾ ਦੀ ਜਿਹੜੀ ਪਾਵਰ ਅੱਗੇ ਟਰਾਂਸਫਰ ਨਹੀਂ ਕਰ ਸਕੇ, ਪਰ ਇਹ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਆਏ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਦੀ ਜੋਤ ਨੂੰ ਅੱਗੇ ਦੂਸਰੇ ਹਿਰਦੇ ਦੇ ਵਿੱਚ ਟਿਕਾਉਣਾ, ਇਹ ਪਾਵਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਲੈ ਕੇ ਆਏ। ਇਹ ਬਖਸ਼ਿਸ਼ਾਂ ਦਾ, ਇਹ ਰਹਿਮਤਾਂ ਦਾ ਦਰ ਹੈ ਗੁਰੂ ਪਿਆਰਿਓ। ਇਸ ਦਰ 'ਤੇ ਸੇਵਾ, ਸਿਮਰਨ, ਪਰਮਾਤਮਾ ਦਾ ਹੁਕਮ, ਉਸ ਮਾਲਕ ਦੀ ਰਜ਼ਾ, ਜਿਹੜਾ ਹੁਕਮ ਦੇ ਵਿੱਚ ਚੱਲ ਗਿਆ, ਗੁਰੂ ਦੇ ਹੁਕਮ ਦੇ ਵਿੱਚ, ਉਹ ਗੁਰੂ ਦੇ ਚਰਨਾਂ ਵਿੱਚੋਂ ਸਭ ਕੁਛ ਲੈ ਜਾਂਦਾ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਇਹ ਦਰ ਐਸਾ ਹੈ, ਇੱਥੇ ਜਿਹਨੇ ਬਾਣੀ ਨੂੰ ਸੁਣਿਆ ਉਹਦਾ ਜੀਵਨ ਬਦਲ ਗਿਆ। ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਪਹਿਲਾ ਨਾਮ ਪਾਈ ਲੈਣਾ, ਕੰਨਾਂ ਵਿੱਚ ਬਾਣੀ ਦੇ ਬੋਲ ਪਏ ਭਾਈ ਜੋਧ, ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਿਆਰਾ ਸਿੱਖ ਬਾਣੀ ਪੜ੍ਹਦਾ ਪਿਆ ਹੈ, ਉਹ ਕੰਨਾਂ ਦੇ ਵਿੱਚ ਬੋਲ ਪਏ ਭਾਈ ਲਹਿਣੇ ਜੀ ਦਾ ਮਿਲਾਪ, ਭਾਈ ਜੋਧ ਜੀ ਨਾ ਹੋਣਾ, ਆਖਣਾ ਜਿਹੜੇ ਤੂੰ ਬੋਲ ਪੜ੍ਹ ਰਿਹਾ ਹੈ ਮਨ ਨੂੰ ਬੜਾ ਸਕੂਨ ਦੇ ਰਹੇ ਨੇ, ਇਹ ਕਿਹੜੇ ਬੋਲ ਹਨ? ਭਾਈ ਜੋਧ ਜੀ ਨੇ ਆਖਿਆ, ਇਹ ਬਾਣੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੈ। ਆਖਣ ਲੱਗੇ, ਜਿਹਦੇ ਬੋਲ ਮਨ ਨੂੰ ਇੰਨਾ ਸਕੂਨ ਦਿੰਦੇ ਨੇ ਉਹ ਆਪ ਕਿਹੋ ਜਿਹੇ ਹੋਣਗੇ? ਅਤੇ ਭਾਈ ਲਹਿਣਾ ਜੀ ਦਾ ਜਦੋਂ ਜੀਵਨ ਪੜ੍ਹਦੇ ਹਾਂ, ਮਾਤਾ ਦੇ ਭਗਤ ਸਨ, ਚਾਲੇ ਲੈ ਕੇ ਜਾਣੇ, ਸੰਗਤਾਂ ਨੂੰ ਨਾਲ ਲੈ ਕੇ ਜਾਣਾ, ਮੋਹਰੀ ਸਨ, ਸੰਗਤ ਨੂੰ ਨਾਲ ਲੈ ਕੇ ਮਾਤਾ ਦਰਸ਼ਨ ਕਰਨ ਜਾਣੇ, ਪਰ ਅੱਜ ਇੱਕ ਵੱਖਰਾ ਹੀ ਸਕੂਨ ਮਿਲਿਆ ਬਾਣੀ ਦੇ ਬੋਲਾਂ ਦੇ ਨਾਲ। ਅਤੇ ਮਨ ਦੇ ਵਿੱਚ ਇਹ ਭਾਵਨਾ ਬਣ ਗਈ, ਆਖਣ ਲੱਗੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੇ ਦਰਸ਼ਨ ਕਰਨੇ ਆਉਣ ਤਾਂ ਕਿੱਥੇ ਹੋਣਗੇ? ਆਖਣ ਲੱਗੇ, ਕਰਤਾਰਪੁਰ ਸਾਹਿਬ, ਜੋ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ, ਕਰਤਾਰਪੁਰ ਸਾਹਿਬ ਦਰਸ਼ਨ ਹੋਣਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ। ਹੁਣ ਮਨ ਦੇ ਵਿੱਚ ਇੱਕ ਤਾਂਘ ਪੈਦਾ ਹੋ ਗਈ, ਭਾਵਨਾ ਪੈਦਾ ਹੋ ਗਈ ਪਾਤਸ਼ਾਹ ਜੀ ਦੇ ਦਰਸ਼ਨ ਕਰਨ। ਸੰਗਤਾਂ ਦਾ ਚਾਲਾ ਲੈ ਕੇ ਜਾ ਰਹੇ ਨੇ, ਅੱਗੇ ਅੱਗੇ ਘੋੜੇ 'ਤੇ ਜਾ ਰਹੇ ਨੇ, ਜਦੋਂ ਕਰਤਾਰਪੁਰ ਸਾਹਿਬ ਦੇ ਲਾਗੇ ਉਹ ਲੰਘਣ ਲੱਗੇ, ਮਨ ਦੇ ਵਿੱਚ ਇਹ ਖਿਆਲ ਆ ਗਿਆ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰੀਏ, ਅਤੇ ਆਪਣੀ ਸੰਗਤ ਨੂੰ ਆਖਣ ਲੱਗੇ, ਤੁਸੀਂ ਚਲੇ ਜਾਓ, ਅਸੀਂ ਆਉਂਦੇ ਹਾਂ। ਘੋੜੀ ਆਪਣੀ ਉਸ ਪਾਸੇ ਵੱਲੋਂ ਮੋੜ ਲਈ। ਹੁਣ ਲੱਭ ਰਹੇ ਨੇ, ਮਨ ਦੇ ਵਿੱਚ ਇੱਕ ਖਿੱਚ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਉਹ ਦਰ ਹੈ, ਤੂੰ ਇੱਕ ਕਦਮ ਗੁਰੂ ਦੇ ਚਰਨਾਂ ਵੱਲ ਨੂੰ ਪੱਟ ਤਾਂ ਸਹੀ, ਗੁਰੂ ਤੈਨੂੰ ਅੱਗਿਓਂ ਲੱਖਾਂ ਕਦਮ ਲੈਣ ਵਾਸਤੇ ਆਉਣਗੇ। ਕਿਵੇਂ? ਗੁਰੂ ਰਹਿਮਤਾਂ ਦੇ ਸਾਗਰ ਹਨ, ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਵਾਰ ਇਸ ਮਾਰਗ 'ਤੇ ਚੱਲ ਤਾਂ ਸਹੀ। ਹੁਣ ਮਨ ਦੇ ਵਿੱਚ ਭਾਈ ਲਹਿਣਾ ਜੀ ਘੋੜੀ 'ਤੇ ਚੜ੍ਹੇ ਹੋਏ ਨੇ, ਅਤੇ ਮਨ ਦੇ ਵਿੱਚ ਵਿਚਾਰ ਚੱਲ ਰਹੇ ਨੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਕਿੱਥੇ ਹੋਏਗਾ, ਕਿਵੇਂ ਮਿਲਣਗੇ, ਕਿਹਨੂੰ ਪੁੱਛਾਂ ਵੀ ਮੈਂ ਮਹਾਰਾਜ ਜੀ ਨੂੰ ਮਿਲਣਾ ਹੈ? ਇਹ ਨਹੀਂ ਪਤਾ ਜਿਹਨੂੰ ਮਿਲਣ ਵਾਸਤੇ ਜਾ ਰਿਹਾ ਹੈ ਉਹ ਅੱਗੇ ਸਾਹਮਣੇ ਤੇਰਾ ਇੰਤਜ਼ਾਰ ਕਰ ਰਹੇ ਨੇ। ਆਖੋ ਸਤਨਾਮ।
ਮਹਾਤਮਾ ਜਨ

ਕਰਦੇ ਸੀ। ਉਹ ਸਾਧੂ ਹੀ ਕਾਹਦਾ ਜਿਹਨੂੰ ਉਹ ਫਕੀਰ ਹੀ ਕਾਹਦਾ ਜਿਹਨੂੰ ਕੁਛ ਜਾ ਕੇ ਦੱਸਣਾ ਪਵੇ ਕਿ ਮੈਂ ਕਿਉਂ ਆਇਆ ਹਾਂ। ਫਕੀਰ ਦੀ ਪਛਾਣ ਹੀ ਇਹੀ ਹੈ, ਜਦੋਂ ਤੁਸੀਂ ਕਿਸੇ ਪੂਰਨ ਕਮਾਈ ਵਾਲੇ ਫਕੀਰ ਦੇ ਸਾਹਮਣੇ ਜਾਂਦੇ ਹੋ, ਜੋ ਤੁਰਨ ਲੱਗਿਆਂ ਜਾਂ ਰਸਤੇ ਵਿੱਚ ਤੁਹਾਡੇ ਮਨ ਦੇ ਵਿੱਚ ਖਿਆਲ ਆਏ ਜਾਂ ਤੁਸੀਂ ਗੱਲਾਂ ਬਾਤਾਂ ਕੀਤੀਆਂ, ਅੱਗੋਂ ਫਕੀਰ ਉਹੀ ਗੱਲਾਂ ਬਾਤਾਂ ਕਰਦੇ ਹੋਣਗੇ। ਅਤੇ ਅੱਜ ਭਾਈ ਲਹਿਣਾ ਜੀ ਜਾ ਰਹੇ ਨੇ, ਮਨ ਦੇ ਵਿੱਚ ਚੱਲ ਰਿਹਾ ਹੈ, ਪੁੱਛਾਂ ਕਿ ਇਹਨੂੰ ਮਹਾਰਾਜ ਜੀ ਦਾ ਘਰ ਕਿੱਥੇ ਹੈ। ਅਤੇ ਅੱਗੇ ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਮਿਲ ਪਏ, ਮੇਲ ਹੋ ਗਿਆ, ਪਛਾਣਿਆ ਨਹੀਂ, ਆਖਣ ਲੱਗੇ ਜੀ ਕਿੱਧਰ ਜਾਣਾ, ਆਖਣ ਲੱਗੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਜਾਣਾ, ਆਖਣ ਲੱਗੇ ਜੀ ਮੈਂ ਹੀ ਤੁਹਾਨੂੰ ਲੈ ਚੱਲਦਾ। ਘੋੜੇ ਦੀ ਲਗਾਮ ਪਕੜ ਲਈ, ਜੀ ਮੈਂ ਤੁਹਾਨੂੰ ਛੱਡ ਆਉਣਾ, ਮੈਂ ਲੈ ਚੱਲਦਾ ਜੀ। ਭਾਈ ਲਹਿਣਾ ਜੀ ਘੋੜੇ 'ਤੇ ਬੈਠੇ ਨੇ ਅਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਘੋੜੇ ਦੀ ਲਗਾਮ ਫੜ ਕੇ ਅੱਗੇ ਅੱਗੇ ਤੁਰੇ ਜਾ ਰਹੇ ਨੇ। ਐਸੇ ਹਨ ਸਾਡੇ ਗੁਰੂ, ਜਿਨ੍ਹਾਂ ਗੁਰੂਆਂ ਦੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸਮਾਂ ਮਿਲਿਆ ਹੋਇਆ। ਗੁਰੂ ਪਿਆਰਿਓ, ਇਹ ਗੁਰੂ ਦੇ ਸਿੱਖਾ, ਤੂੰ ਇੱਕ ਵਾਰ ਮਨ ਦੇ ਵਿੱਚ ਸ਼ਰਧਾ ਭਾਵਨਾ ਪ੍ਰੇਮ ਤਾਂ ਬਣਾ ਗੁਰੂ ਨੂੰ ਮਿਲਣ ਦੇ ਲਈ। ਗੁਰੂ ਆਪ ਤੇਰੇ ਅੱਗੇ ਅੱਜ ਘੋੜੇ ਦੀ ਲਗਾਮ ਫੜੀ ਜਾ ਰਹੇ ਨੇ। ਪਹੁੰਚ ਗਏ ਨੇ, ਆਖਣ ਲੱਗੇ ਜੀ ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਹੈ, ਉੱਥੇ ਘੋੜੀ ਬੰਨ੍ਹ ਦਿਓ। ਉਹ ਕਮਰੇ 'ਚ ਬਹਿੰਦੇ ਨੇ ਅਤੇ ਜਦੋਂ ਘੋੜੀ ਬੰਨ੍ਹ ਕੇ ਭਾਈ ਲਹਿਣਾ ਜੀ ਉਸ ਕਮਰੇ ਵੱਲ ਵਧੇ, ਸਾਹਮਣੇ ਕੀ ਤੱਕਿਆ, ਸੰਗਤ ਬੈਠੀ ਹੈ। ਇਹ ਤਾਂ ਉਹੀ ਹਿਰਦਾ ਹੈ ਜਿਹੜਾ ਮੇਰੇ ਘੋੜੇ ਦੀ ਲਗਾਮ ਫੜੀ ਆਉਂਦਾ ਸੀ, ਚਰਨਾਂ 'ਤੇ ਢਹਿ ਪਏ ਪਾਤਸ਼ਾਹ ਭੁੱਲ ਹੋ ਗਏ ਮਹਾਰਾਜ। ਮਹਾਰਾਜ ਮੈਂ ਘੋੜੀ 'ਤੇ ਬੈਠ ਕੇ ਉੱਤੇ ਆਉਂਦਾ ਸੀ, ਤੁਸੀਂ ਲਗਾਮ ਫੜੀ ਆਉਂਦੇ ਸੀ। ਮਹਾਰਾਜ ਆਖਣ ਲੱਗੇ ਨਾਮ ਕੀ ਹੈ, ਆਖਣ ਲੱਗੇ ਮਹਾਰਾਜ ਮੇਰਾ ਨਾਮ ਹੈ ਲਹਿਣਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਲਹਿਣਾ ਜੀ ਤੁਸੀਂ ਲੈਣਾ ਹੈ, ਅਸੀਂ ਦੇਣਾ ਹੈ। ਤੁਸੀਂ ਲੈਣਾ ਹੈ, ਅਸੀਂ ਦੇਣਾ ਹੈ। ਜਿਨ੍ਹਾਂ ਨੇ ਲੈਣਾ ਆਉਂਦਾ ਹੁੰਦਾ ਹੈ ਨਾ, ਉਹ ਘੋੜੀਆਂ 'ਤੇ ਚੜ੍ਹ ਕੇ ਆਉਂਦੇ ਨੇ, ਜਿਨ੍ਹਾਂ ਨੇ ਦੇਣਾ ਹੁੰਦਾ ਹੈ ਉਹ ਅੱਗੇ ਪੈਦਲ ਚੱਲਦੇ ਨੇ। ਸੰਖੇਪ ਵਿਚਾਰ ਕਰਦਿਆਂ, ਐਸੀਆਂ ਗੁਰੂ ਨਾਨਕ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਧ ਸੰਗਤ, ਐਸਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਮੰਨਿਆ, ਜਿੰਨਾ ਸਮਾਂ ਮਹਾਰਾਜ ਜੀ ਦੇ ਚਰਨਾਂ ਵਿੱਚ ਰਹੇ, ਰਸਨਾ 'ਤੇ ਇੱਕੋ ਹੀ ਬੋਲ ਸੀ, ਸਤ ਵਚਨ। ਮਹਾਰਾਜ ਭਾਈ ਲੈਣਿਆ ਆਹ ਕੰਮ ਕਰਨਾ, ਠੀਕ ਹੈ ਮਹਾਰਾਜ, ਸੱਤ ਵਜੇ ਹੋ ਗਿਆ। ਭਾਈ ਲੈਣਿਆ ਅੱਧੀ ਰਾਤ ਦਾ ਸਮਾਂ, ਆ ਕੱਪੜੇ ਧੋ ਲਿਆ, ਜੀ ਮਹਾਰਾਜ ਹੁਣੇ ਜਾਣਾ। ਸਾਰਿਆਂ ਦੀਆਂ ਪਰਖਾਂ ਹੋਈਆਂ, ਪਰ ਭਾਈ ਲੈਣਾ ਸਾਰੀਆਂ ਪਰਖਾਂ ਵਿੱਚੋਂ ਪਾਸ ਹੋ ਗਏ। ਅਤੇ ਇੱਕ ਦਿਨ ਐਸਾ ਸਮਾਂ ਵੀ ਆਇਆ ਸੀ, ਵਿਰਾਟ ਰੂਪ ਬਣਾਇਆ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਵਿੱਚ, ਡੰਡਾ ਫੜ ਲਿਆ, ਬੜੇ ਕ੍ਰੋਧ ਦੇ ਵਿੱਚ ਗੁੱਸੇ ਦੇ ਵਿੱਚ ਤੁਰੇ ਜਾ ਰਹੇ। ਸੰਗਤ ਮਗਰ ਮਗਰ ਹੈ, ਮਹਾਰਾਜ ਕਹਿੰਦੇ ਸਾਡੇ ਮਗਰ ਕੋਈ ਨਾ ਆਵੇ, ਪਰ ਸੰਗਤ ਮਗਰ ਮਗਰ ਹੈ। ਖੇਡ ਵਰਤਾਈ, ਲੋਹੇ ਦੀਆਂ ਵਸਤੂਆਂ ਨਜ਼ਰ ਆਈਆਂ। ਮਹਾਰਾਜ ਕਹਿੰਦੇ ਸੰਗਤ ਜੀ ਵਾਪਸ ਚਲ ਜਾਓ, ਆ ਲੋਹੇ ਦੀਆਂ ਵਸਤੂਆਂ ਲੈ ਜਾਓ। ਜਿਹੜੇ ਹੁਣ ਲੋਹੇ ਦੀਆਂ ਵਸਤੂਆਂ ਕਰਕੇ ਜੁੜੇ ਸੀ ਉਹ ਲੈ ਗਏ, ਫਿਰ ਹੀਰੇ ਆ ਗਏ, ਸੋਨੇ ਆ ਗਏ, ਜਿਹੜੇ ਸੋਨੇ ਕਰਕੇ ਜੁੜੇ ਸੀ ਉਹ ਲੈ ਗਏ, ਹੀਰਿਆਂ ਵਾਲੇ ਹੀਰੇ ਲੈ ਗਏ। ਅੱਗੇ ਮਹਾਰਾਜ ਗਏ, ਪਿੱਛੇ ਮੁੜ ਕੇ ਵੇਖਿਆ, ਭਾਈ ਲੈਣਾ ਦੋਵੇਂ ਹੱਥ ਜੋੜ ਕੇ ਖੜ੍ਹੇ ਨੇ। ਲੈਣਿਆ ਤੂੰ ਨਹੀਂ ਲੈ ਕੇ ਗਿਆ ਕੁਛ, ਤੂੰ ਗਿਆ ਨਹੀਂ। ਮਹਾਰਾਜ ਜਿਹੜੇ ਵਸਤੂਆਂ ਕਰਕੇ ਜੁੜੇ ਸੀ ਉਹ ਵਸਤੂਆਂ ਲੈ ਗਏ, ਉਹਨਾਂ ਦਾ ਕੋਈ ਸਹਾਰਾ ਹੋਏਗਾ, ਪਰ ਮੇਰਾ ਤੇਰੇ ਤੋਂ ਬਗੈਰ ਕੋਈ ਸਹਾਰਾ ਨਹੀਂ। ਆਖੋ ਸਤਨਾਮ, ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਮਹਾਰਾਜ।
ਇਹਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਮਹਾਰਾਜ ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ ਲੈਣਿਆ ਫਿਰ ਪਰਖ ਕੀਤੀ ਉਹ ਸਾਹਮਣੇ ਕੀ ਹੈ ਮੁਰਦਾ ਪਿਆ ਮਹਾਰਾਜ ਮੁਰਦਾ ਖਾ ਫਿਰ ਮਹਾਰਾਜ ਸੱਤ ਵਚਨ ਕਿੱਧਰ ਨੂੰ ਸ਼ੁਰੂ ਕਰਾਂ ਮਹਾਰਾਜ ਪੈਰਾਂ ਵਾਲੇ ਪਾਸਿਓਂ ਕਰਾਂ ਕਿ ਸਿਰ ਵਾਲੇ ਪਾਸਿਓਂ ਕਰਾਂ ਕਹਿੰਦੇ ਸਿਰ ਵਾਲੇ ਪਾਸਿਓਂ ਕਰ ਤਾਂ ਕੱਪੜਾ ਚੁੱਕ ਕੇ ਦੇਖਿਆ ਉੱਥੇ ਦੇਗ ਬਣੀ ਹੋਈ ਸੀ ਸੱਸ ਅਤੇ ਗੁਰੂ ਦੀਆਂ ਰਹਿਮਤਾਂ ਦੇਖ ਲਿਆ ਸੀ ਜਿਸ ਹਿਰਦੇ ਵਿੱਚ ਜੋਤ ਟਿਕਾਣੀ ਹੈ ਉਹ ਹਿਰਦਾ ਬਿਲਕੁਲ ਤਿਆਰ ਹੋ ਚੁੱਕਾ ਹੈ। ਸਾਰੀ ਸੰਗਤ ਇਕੱਠੀ ਹੋਈ ਅਗਲੇ ਦਿਨ ਪਤਾ ਲੱਗ ਗਿਆ ਕਿ ਗੁਰਤਾ ਗੱਦੀ ਦੀ ਬਖਸ਼ਿਸ਼ ਭਾਈ ਲਹਿਣੇ ਨੂੰ ਹੋਣ ਲੱਗੀ ਹੈ। ਸਾਰਿਆਂ ਨੇ ਵਿਚਾਰਾਂ ਵੀ ਕੀਤੀਆਂ ਜੀ ਵੱਡੇ ਪੁੱਤਰ ਨੂੰ ਦੇ ਦਿਓ ਛੋਟੇ ਪੁੱਤਰ ਨੂੰ ਦੇ ਦਿਓ। ਮਹਾਰਾਜ ਕਹਿੰਦੇ ਨੇ ਹੁਣੇ ਵੇਖ ਲਓ ਕਿਹਨੂੰ ਚਾਹੀਦੀ ਹੱਥ ਦੇ ਵਿੱਚ ਮੁੱਠੀ ਮੀਚੀ ਹੋਈ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਆਖਣ ਲੱਗੇ ਬਾਬਾ ਸ਼੍ਰੀ ਚੰਦ ਜੀ ਨੂੰ ਪੁੱਤਰ ਜੀ ਸਾਡੀ ਮੁੱਠੀ ਵਿੱਚ ਕੀ ਹੈ ਆਖਣ ਲੱਗੇ ਜੀ ਇੱਕ ਟਕਾ ਹੈ। ਬਾਬਾ ਲਖਮੀ ਦਾਸ ਕੀ ਹੈ ਸਾਡੀ ਮੁੱਠੀ ਵਿੱਚ ਟਕਾ ਹੈ ਜੀ ਅਤੇ ਭਾਈ ਲੈਣਾ ਸੰਗਤਾਂ ਦੇ ਜੋੜਿਆਂ ਵਿੱਚ ਬੈਠੇ ਸੀ ਜੋੜੇ ਸਾਫ਼ ਕਰ ਰਹੇ ਸੀ ਸੰਗਤ ਲਾਣੇ ਨੂੰ ਬੁਲਾਇਆ ਲੈਣਾ ਕਿੱਥੇ ਹੈ ਲੈਣਾ ਜੀ ਮਹਾਰਾਜ ਸੰਗਤਾਂ ਦੇ ਜੋੜੇ ਸਾਫ਼ ਕਰ ਰਹੇ ਨੇ ਲੈਣੇ ਨੂੰ ਬੁਲਾਓ ਲੈਣਿਆ ਆ ਗਏ। ਮਹਾਰਾਜ ਆਖਣ ਲੱਗੇ ਲੈਣਿਆ ਸਾਡੀ ਮੁੱਠੀ ਵਿੱਚ ਕੀ ਹੈ ਦੋਵੇਂ ਹੱਥ ਜੋੜ ਲਏ ਮਹਾਰਾਜ ਮੇਰੇ ਵਿੱਚ ਇੰਨੀ ਤਾਕਤ ਨਹੀਂ ਮੈਂ ਦੱਸ ਸਕਾਂ ਤੁਹਾਡੀ ਮੁੱਠੀ ਵਿੱਚ ਕੀ ਹੈ ਨਹੀਂ ਦੱਸ ਕੀ ਸਾਡੀ ਮੁੱਠੀ ਵਿੱਚ ਹੈ। ਭਾਈ ਲਹਿਣਾ ਜੀ ਆਖਣ ਲੱਗੇ ਮਹਾਰਾਜ ਸਾਰਾ ਸੰਸਾਰ ਤੁਹਾਡੀ ਮੁੱਠੀ ਵਿੱਚ ਹੈ ਆਖੋ ਸਤਨਾਮ ਦੁਨੀਆਂ ਦੀਆਂ ਸਾਰੀਆਂ ਬਰਕਤਾਂ ਤੁਹਾਡੀ ਮੁੱਠੀ ਵਿੱਚ ਨੇ ਸਾਰਾ ਕੁਛ ਹੀ ਤੁਹਾਡੀ ਮੁੱਠੀ ਵਿੱਚ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਆਹ ਹੈ ਭਾਵਨਾ ਉਸੇ ਵਕਤ 5 ਪੈਸੇ ਨਾਰੀਅਲ ਰੱਖ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਭਾਈ ਲਹਿਣਾ ਜੀ ਨੂੰ ਕਰ ਦਿੱਤੀ। ਧੰਨ ਉਹ ਪਰਮਾਤਮਾ ਦੀ ਜੋਤ ਭਾਈ ਲਹਿਣਾ ਜੀ ਦੇ ਹਿਰਦੇ ਵਿੱਚ ਟਿਕਾ ਦਿੱਤੀ ਨਾਲੇ ਘੁੱਟ ਕੇ ਆਪਣੇ ਕਲੇਜੇ ਨਾਲ ਲਾ ਲਿਆ ਆਪਣਾ ਅੰਗ ਬਣਾਇਆ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਮਹਾਰਾਜ ਬਣ ਗਿਆ ਖੁਸ਼ ਸਤਨਾਮ। ਐਸੀ ਹੈ ਗੁਰੂ ਨਾਨਕ ਦੇ ਘਰ ਦੀਆਂ ਬਰਕਤ ਇਸ ਦਰ 'ਤੇ ਜਿਹੜਾ ਹਿਰਦਾ ਸ਼ਰਧਾ ਭਾਵਨਾ ਪ੍ਰੇਮ ਰੱਖ ਕੇ ਆਉਂਦਾ ਹੈ ਨਾ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਕੁਛ ਦੇ ਦਿੰਦੇ ਨੇ ਕਿਉਂ ਸਭ ਕੁਛ ਹੀ ਇੱਥੇ ਹੈ ਜੋ ਮੰਗੇ ਸੋ ਲਏ ਹਰ ਆਪਣੇ ਭਗਤ ਸਭ ਕੁਛ ਇੱਥੋਂ ਮਿਲਦਾ ਪਰ ਸ਼ਰਧਾ ਭਾਵਨਾ ਪ੍ਰੇਮ ਵਿੱਚ ਭਿੱਜ ਕੇ ਕੋਈ ਆ ਜਾਵੇ ਬਰਕਤਾਂ ਬਰਕਤਾਂ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ। ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫਿਰ ਬਹੁਤ ਬਹੁਤ ਵਧਾਈਆਂ ਹੋਣ ਔਰ ਗੁਰੂ ਘਰ ਵਿਖੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਨਵੰਬਰ ਮਹੀਨੇ ਦੇ ਵਿੱਚ ਆ ਰਹੇ ਨੇ ਤਕਰੀਬਨ 6 ਨਵੰਬਰ ਤੋਂ ਲੈ ਕੇ ਅਤੇ 29 ਨਵੰਬਰ ਤੱਕ ਸ਼੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਹੋ ਰਹੀ ਹੈ ਜਿਨ੍ਹਾਂ ਵਿੱਚ ਕੁਛ ਅਖੰਡ ਪਾਠ ਸਾਹਿਬ ਐਤਵਾਰਾਂ ਦੇ ਬੁੱਕ ਵੀ ਨੇ ਅਤੇ ਭਾਈ ਜਿਨ੍ਹਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਲੜੀ ਦੇ ਵਿੱਚ ਬੁੱਕ ਕਰਵਾਉਣੇ ਹੋਣ ਉਹ ਆਪ ਜੀ ਕਰਵਾ ਸਕਦੇ ਹੋ $2000 ਇਹਦੀ ਭੇਟਾ ਹੋਏਗੀ। ਆਪ ਸਭ ਸੰਗਤਾਂ ਨੂੰ ਬੇਨਤੀ ਹੈ ਆਓ ਹੁਣ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

ਬੜੀ ਨਾਨਕ ਜੀ ਉਪਾਏ ਕਹਿ ਲਿਖ ਨਾਵੇਂ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨੇ ਬੜੇ ਚੁਣਵਾ ਘੜੇ ਜੇ ਜਮਾਲਿਆ ਥਾਉ ਨਾ ਪਾਇਨ ਕੂੜਿਆ ਮੋਕਾ ਲਈ ਦੁਜਕ ਚਾਲਿਆ ਤੇਰੇ ਨਾਇਰ ਤੇ ਸਿਜਣ ਗਏ ਹਾਰ ਗਏ।

ਬੋਲੋ ਜੀ ਵਾਹਿਗੁਰੂ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰਗੋਬਿੰਦ ਨਾਮ ਸਿਮਰਾ, ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਜਿੱਥੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ, ਨਾਉ ਨੇ ਦਾਵੈ ਧਾਏ, ਸਭ ਥਾਂਏ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਂਏ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਅਧਾਰਕਾ ਧਿਆਨ ਤਰਕੇ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹਠੀਆਂ, ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅੰਡਿਟ ਕੀਤਾ, ਦਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਵੰਨ ਵੰਨ ਕਟਵਾਏ, ਖੋਪੜੀਆਂ ਲੁਹਾਈਆਂ, ਚਰਖੜੀਆਂ 'ਤੇ ਚੜ੍ਹੇ, ਤਾਂ ਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਵਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। 5 ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾ ਵੈ ਚਿਤਾ ਉਨਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਏ, ਦੇਖ ਤੇਗ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਰ ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਪੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਖਾਲਸਾ ਜੀ ਸਾਹਿਬ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਮਾ ਤੁੱਚੀ ਮਤ ਪਾਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀ, ਉਹ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੇਦਾਰ,

ਆਨੰਦ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ। ਮਹਾਰਾਜ ਜੀ ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ। ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਪੁਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਵਾਹਿਗੁਰੂ ਸਿਮਰਨ ਜਾਪ ਕਥਾ ਵਿਚਾਰਾਂ ਔਰ ਸੰਪੂਰਨ ਆਸਾ ਕੀ ਵਾਰ ਦੇ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਕਥਾ ਵਿਚਾਰਾ ਕਰਦੇ ਹਾਂ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਪੜ੍ਹੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ 'ਤੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਪਾਤਸ਼ਾਹ ਜੀਓ। ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਆਪ ਜੀ ਦੇ ਗੁਰਧਾਗਰ ਦੀ ਗੁਰਪੁਰਬ ਹਨ। ਸਮੂਹ ਸੰਗਤਾਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਭੋਗ ਲੱਗਿਆ ਸੀਤ ਪ੍ਰਸਾਦ। ਸਾਧ ਸੰਗਤ ਜੁਰਤਾਉਣ ਦੀ ਆਗਿਆ, ਬਖਸ਼ਿਸ਼ ਕਰੋ ਜੋ ਵੀ ਛਕੇ। ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ ਮਹਾਰਾਜ ਜੀ। ਕਿਰਪਾ ਕਰੋ ਪਾਵਨ ਪਿੱਤਰ ਹੁਕਮਨਾਮ ਬਖਸ਼ਿਸ਼ ਕਰਕੇ ਸੰਗਤਾਂ ਨੇ ਹਾਲ ਕਰੋ ਜੀ। ਹੁਕਮਨਾਮੇ 'ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ।

ਵਾਹਿਗੁਰੂ ਜੀ ਕੀ ਫਤਿਹ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ